ਆਪਣੀ ਬਣਾ ਕੇ ਬੈਠ ਗਏ ਖਾਮ ਖਾ ਔਰ ਫਿਰ ਉਸਦੇ ਜਾਣ ਉੱਤੇ ਰੋਣਾ ਸ਼ੁਰੂ ਕਰ ਦਿੱਤਾ। ਇਸ ਤੋਂ ਵੱਡੀ ਅਗਿਆਨਤਾ ਹੋਰ ਕੀ ਹੋ ਸਕਦੀ ਹੈ। ਤੋ ਮੈਂ ਆਪ ਜੀ ਦੇ ਸਾਹਮਣੇ ਪੰਕਤੀ ਪੇਸ਼ ਕੀਤੀ ਸੀ, ਮਹਾਰਾਜ ਜੀ ਆਖਦੇ ਹਨ ਜਿਨ ਕੀਤੇ ਤਿਸੇ ਨਾ ਜਾਣੀ, ਜਿਸਨੇ ਇਹ ਚੀਜ਼ਾਂ ਬਣਾਈਆਂ ਹਨ, ਜੋ ਇਹਨਾਂ ਦਾ ਮਾਲਕ ਹੈ ਉਸਨੂੰ ਤੇ ਇਹ ਜਾਣਦੇ ਨਹੀਂ ਹਨ। ਤੇ ਬਿਨ ਨਾਵੇ ਸਭ ਚੋਰ, ਨਾਮ ਤੋਂ ਬਿਨਾਂ, ਨਾਮ ਜਪਣ ਤੋਂ ਬਿਨਾਂ, ਨਾਮ ਜਪਣ ਤੋਂ ਬਿਨਾਂ ਉਹ ਅਵਸਥਾ ਨਹੀਂ ਆਏਗੀ, ਉਹ ਅੰਡਰਸਟੈਂਡਿੰਗ ਨਹੀਂ ਆਏਗੀ, ਉਹ ਜਾਗਰੂਕਤਾ ਨਹੀਂ ਆਏਗੀ, ਤਾਂ ਅਸੀਂ ਚੋਰ ਦੇ ਚੋਰ ਬਣੇ ਰਹਾਂਗੇ। ਵੈਸੇ ਭਾਵੇਂ ਅਸੀਂ ਦਸਾਂ ਨਹਾਂ ਦੀ ਕਿਰਤ ਵੀ ਕਰਦੇ ਹੋਈਏ ਤਾਂ ਵੀ ਚੋਰ ਦੇ ਚੋਰ ਬਣੇ ਰਹਾਂ, ਕਿਉਂਕਿ ਬਾਬਾ ਜੀ ਦੀ ਬਾਣੀ ਨੇ ਆਖਿਆ। ਮੈਂ ਆਪ ਜੀ ਦੀ ਸੇਵਾ ਚ ਇੱਕ ਲਫ਼ਜ਼ ਵੀ ਗੁਰਬਾਣੀ ਤੋਂ ਬਾਹਰ ਨਹੀਂ ਆਖਾਂਗਾ ਕਰੂੰਗਾ। ਤਾਂ ਗੁਰਬਾਣੀ ਨੂੰ ਚੈਲੰਜ ਕਰਨ ਦੀ ਨਾ ਮੇਰੇ ਚ ਨਾ ਹੋਰ ਕਿਸੇ ਚ ਹਿੰਮਤ। ਗੁਰੂ ਮਹਾਰਾਜ ਨੇ ਆਖਿਆ ਬਿਨ ਨਾਵੇ ਸਭ ਚੋਰ, ਹੋਰ ਆਖਦੇ ਹਨ, ਕਹਿੰਦੇ ਹਨ

ਘਰ ਬਾਰ ਦੇ ਵਿੱਚ ਨਾਮ ਨਹੀਂ ਹੈ, ਉਹ ਸੁੰਨਾ ਹੈ, ਉੱਥੇ ਐਮਪਟੀਨੈਸ, ਉੱਥੇ ਖਾਲੀਪਨ, ਉੱਥੇ ਲੋਨਲੀਨੈਸ, ਉੱਥੇ ਡਿਪਰੈਸਿਵਨੈਸ, ਜਿਸ ਘਰ ਚ ਨਾਮ ਨਹੀਂ ਹੈ। ਜਿਸ ਸਰੀਰ ਚ ਨਾਮ ਨਹੀਂ ਹੈ ਉਹ ਵੀ ਅੰਦਰੋਂ ਸੁੰਨਾ ਹੈ, ਉਹ ਵੀ ਅੰਦਰੋਂ ਖਾਲੀ ਹੈ, ਉਹ ਵੀ ਅੰਦਰੋਂ ਐਮਟੀ ਹੈ, ਉੱਥੇ ਵੀ ਲੋਨਲੀਨੈਸ। ਅੱਜ ਦਾ ਕੀਰਤਨ ਇਤਨਾ ਹੀ, ਕਿਉਂਕਿ ਸਮਾਂ ਸਮਾਪਤ ਹੋ ਗਿਆ। ਇਨ ਦੀ ਨਟਸ਼ੈਲ ਸਾਰਾ ਜੋ ਮੈਂ ਫਿਰ ਆਖਦੇ ਹਾਂ, ਨਾਨਕ ਕੇ ਘਰ ਕੇਵਲ ਨਾਮ, ਨਾਨਕ ਦੇ ਘਰ ਦੇ ਵਿੱਚ, ਗੁਰੂ ਬਾਬਾ ਜੀ ਦੇ ਘਰ ਦੇ ਵਿੱਚ ਤੀਰਥ ਵੀ ਨਾਮ ਹੀ ਹੈ, ਇਲਾਜ ਵੀ ਨਾਮ ਹੀ ਹੈ, ਅਤੇ ਰੋਸ਼ਨੀ ਵੀ ਨਾਮ ਹੀ ਹੈ, ਪੂਜਾ ਵੀ ਨਾਮ ਹੀ ਹੈ, ਗੁਰੂ ਦੀ ਸੇਵਾ ਵੀ ਨਾਮ ਹੀ ਹੈ। ਅਤੇ ਜੋ ਨਾਮ ਤੋਂ ਬਿਨਾਂ ਹੈ, ਮਹਾਰਾਜ ਜੀ ਆਖਦੇ ਹਨ, ਉਹ ਚੋਰ ਹੈ, ਉਸ ਦਾ ਜੀਵਨ ਜਲ ਜਾਏਗਾ, ਉਸ ਦਾ ਜੀਵਨ ਡਰਾਉਣਾ ਲੱਗੇਗਾ, ਅਤੇ ਉਸ ਦਾ ਜੀਵਨ ਕਿਸੇ ਕੰਮ ਨਹੀਂ ਹੈ। ਇੱਕ ਪੰਕਤੀ ਮੈਂ ਕਹਿ ਕੇ ਕੀਰਤਨ ਸਮਾਪਤ ਕਰਨ ਲੱਗਾ ਹਾਂ। ਕਹਿੰਦੇ ਨੇ, ਵਿਸਰਿਆ ਜਿਨ ਨਾਮ ਤੇ ਭੋਏ ਭਾਰ ਥੀਏ, ਕਹਿੰਦੇ ਜਿਨ੍ਹਾਂ ਨੂੰ ਵਾਹਿਗੁਰੂ ਦਾ ਨਾਮ ਵਿਸਰ ਗਿਆ ਹੈ, ਉਹ ਧਰਤੀ ਉੱਤੇ ਸਿਰਫ ਬੋਝ ਹਨ, ਜੋ ਇਸ ਧਰਤੀ ਨੂੰ ਵੀ ਤਕਲੀਫ ਦੇ ਰਹੇ ਹਨ, ਧਰਤੀ ਉੱਤੇ ਬੋਝ ਹਨ ਔਰ ਕੁਛ ਨਹੀਂ। ਸੋ ਇਤਨਾ ਕੁਛ ਯਾਦ ਰੱਖਣਾ, ਕੱਲ ਨੂੰ ਇੱਥੋਂ ਅਗਾਂਹ ਚੱਲਾਂਗੇ। ਪੂਰਨ ਚੁੱਕ ਦੀ ਖੇਵਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਪੰਕਤੀ

ਗੁਰੂ ਮਹਾਰਾਜ ਇਹ ਦਿੰਦੇ ਹਨ, ਕਹੇ ਨਾਨਕ ਇਹ ਨੇਤਰ ਅੰਧ ਸੇ, ਇਹ ਸਾਡੀਆਂ ਅੱਖੀਆਂ ਬੇਸ਼ੱਕ ਦੇਖਦੀਆਂ ਵੀ ਹਨ, ਲੇਕਿਨ ਫਿਰ ਵੀ ਗੁਰੂ ਬਾਬਾ ਜੀ ਨੇ ਆਖਿਆ ਹੈ ਇਹ ਜੋ ਦੇਖਣ ਦੇ ਯੋਗ ਹੈ, ਜੋ ਦੇਖਣ ਵਾਲੀ ਵਸਤੂ ਹੈ, ਉਸਨੂੰ ਤਾਂ ਦੇਖਦੇ ਹੀ ਨਹੀਂ ਹਨ, ਇਸ ਕਰਕੇ ਦੇਖਦੀਆਂ ਹੋਈਆਂ ਵੀ ਇਹ ਅੰਧੀਆਂ ਹਨ, ਅੰਨੀਆਂ ਹਨ, ਵੀ ਆਲ ਆਰ ਬਲਾਈਂਡ। ਕਹੇ ਨਾਨਕ ਇਹ ਨੇਤਰ ਅੰਧ ਸੇ, ਇਹ ਜਿਹੜੀਆਂ ਅੰਨੀਆਂ ਨਜ਼ਰਾਂ ਹਨ, ਅੱਖੀਆਂ ਹਨ, ਕਹੇ ਨਾਨਕ ਇਹ ਨੇਤਰ ਅੰਧ ਸੇ ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ। ਕਹਿੰਦੇ ਸਤਿਗੁਰੂ ਨੂੰ ਮਿਲ ਕੇ, ਸਤਿਗੁਰੂ ਤਮਾਮ ਜਾਲੇ, ਉਹ ਤਮਾਮ ਜੋ ਪਰਦੇ ਹਨ, ਜੋ ਪਰਦੇ ਸਾਡੀਆਂ ਅੱਖਾਂ ਉੱਤੇ ਹਨ, ਸਾਡੇ ਮਨ ਦੇ ਉੱਤੇ ਹਨ, ਸਾਡੀ ਸੋਚ ਦੇ ਉੱਤੇ ਹਨ, ਗੁਰੂ ਬਾਬਾ ਜੀ ਉਹਨਾਂ ਤਮਾਮ ਭਰਮ ਕੇ ਪਰਦੇ ਸਤਿਗੁਰ ਖੋਲੇ, ਉਹਨਾਂ ਤਮਾਮ ਭਰਮ ਦੇ ਪਰਦਿਆਂ ਨੂੰ ਸਤਿਗੁਰੂ ਦੂਰ ਕਰ ਦੇਗਾ, ਔਰ ਉਸ ਤੋਂ ਬਾਅਦ ਜੋ ਗੁਰੂ ਬਾਬਾ ਜੀ ਨੂੰ ਦਿਸਦਾ ਹੈ ਉਹ ਸਾਨੂੰ ਵੀ ਦਿਸੇਗਾ, ਜੋ ਉਹਨਾਂ ਦੀ ਅਵਸਥਾ ਹੈ ਕਿ ਤੂੰ ਸਭਨੀ ਥਾਈਂ ਜਿੱਥੇ ਹੋ ਜਾਏ ਸਾਚਾ ਸਿਰਜਣਹਾਰ ਜੀਓ। ਫਿਰ ਜਦੋਂ ਕਿਸੇ ਨੂੰ ਉਹ ਦਿਸਣਾ ਸ਼ੁਰੂ ਹੋ ਜਾਂਦਾ ਹੈ, ਉਸ ਤੋਂ ਬਾਅਦ ਇਹ ਵੀ ਦਿਸਦਾ ਹੈ ਕਿ ਸਾਰੇ ਦੁੱਖਾਂ ਨੂੰ ਖਤਮ ਕਰਨ ਵਾਲਾ ਵੀ ਉਹੀ ਹੈ, ਦੁੱਖ ਵਿਸਾਰਨਹਾਰ ਸੁਆਮੀ ਕੀਤਾ ਜਾਂਕਾ ਹੋਵੇ। ਫਿਰ ਉਸਦੀ ਐਡਮਾਇਰੇਸ਼ਨ ਹੁੰਦੀ ਹੈ, ਫਿਰ ਉਸਦੀ ਸਿਫਤ ਹੁੰਦੀ ਹੈ ਕਿ ਵਾਹ ਮੇਰੇ ਸਾਹਿਬਾ ਵਾਹ, ਜਿਨ ਰਚ ਰਚਨਾ ਹਮ ਕੀਏ, ਕਿ ਤੂੰ ਕਮਾਲ ਹੈ, ਤੂੰ ਬੇਅੰਤ ਹੈ। ਉਹ ਸਿਰਫ ਦੇਖਣ ਤੋਂ ਬਾਅਦ ਹੀ ਉਹ ਦਿਲ ਦੀ ਅਵਸਥਾ ਹੁੰਦੀ ਹੈ, ਐਕਸਪੀਰੀਅੰਸ ਤੋਂ ਬਾਅਦ ਹੀ ਉਹ ਐਕਸਪ੍ਰੈਸ਼ਨ ਹੁੰਦਾ ਹੈ, ਗੁਰੂ ਜੀ ਨੂੰ ਦਿਸਦਾ ਹੈ। ਅਸੀਂ ਆਪਣੀ ਜ਼ਿੰਦਗੀ 'ਚ ਇਹ ਕੋਸ਼ਿਸ਼ ਕਰੀਏ ਕਿ ਮਹਾਰਾਜ ਜੀ ਆਖਦੇ ਹਨ ਤੂੰ ਸਭਨੀ ਥਾਈਂ ਜਿੱਥੇ ਹੋ ਜਾਈਂ, ਵਾਹਿਗੁਰੂ ਕਿਰਪਾ ਕਰੇ ਉਹ ਸਾਨੂੰ ਵੀ ਨਜ਼ਰ ਆਏ, ਸਾਡੀਆਂ ਵੀ ਅੱਖਾਂ ਉਸ ਅਕਾਲ ਪੁਰਖ ਨੂੰ ਹੀ ਦੇਖਣ, ਉਸ ਰਚਨਹਾਰ ਨੂੰ ਦੇਖਣ। ਪ੍ਰੇਮ ਨਾਲ ਇਸ ਸ਼ਬਦ ਨੂੰ ਗਾਓ ਅਤੇ ਦਿਲ 'ਚੋਂ ਅਰਦਾਸ ਕਰੋ, ਮਹਾਰਾਜ ਜੋ ਆਪ ਜੀ ਨੂੰ ਦਿਸਦਾ ਹੈ ਉਹ ਸਾਨੂੰ ਵੀ ਨਜ਼ਰ ਆਏ। ਪਿਆਰ ਨਾਲ ਗਾਓ, ਪ੍ਰਣ ਸਮਾਪਤੀ।

0: ਸਾਧ ਸੰਗਤ ਜੀ ਦੇ ਸ਼ਬਦ ਵਿੱਚ ਜਸ ਸਿੰਘ ਸਤਿਗੁਰ ਸਾਚਾ ਦੀਆ ਭੇਜ ਚਿਰ ਜੀਵਨ ਪੁਜਿਆ ਸੰਜੋਗ ਇਸ ਦਾ ਸ਼ਬਦ ਦਾ ਗੁਰੂ ਅਰਜਨ ਦੇਵ ਜੀ ਰੋਟ ਵੈਨ ਹਿਸ ਸਨ ਵੀ ਨੋ ਐਸ ਗੁਰੂ ਹਰਗੋਬਿੰਦ ਸਾਹਿਬ ਵਾਸ ਬੋਰਨ ਯੋਗ ਜੀ ਸੈਜ਼ ਦੈਟ ਵੈਨ ਦ ਚਾਈਲਡ ਇਜ਼ ਇਨ ਦ ਵੂਮ ਆਫ ਦ ਮਦਰ ਇਫ ਯੂ ਰਿਸਾਈਟ ਦਿਸ ਸ਼ਬਦ ਐਂਡ ਮੈਡੀਟੇਟ ਔਨ ਦਿਸ ਸ਼ਬਦ ਯੂ ਗਿਵ ਬਰਥ ਟੂ ਅ ਸੇਂਟ asking all of you guys to pray for us as well
1: aap aaye dusht daman tu sansar te ja kehnde ne mera mann nahi karda tere charna ton par hukm bhi manna hai par baar baar keh rahe ne mera dil nahi karda kise hor di duty lao ਪਿਆਰ ਨਾਲ ਸਤਿਕਾਰ ਨਾਲ ਕਿਸੇ ਜ਼ੋਰ ਜ਼ਬਰਦਸਤੀ ਨਾਲ ਨਹੀਂ ਥਾਪੜੇ ਦੇ ਕੇ ਜਿਵੇਂ ਪਿਓ ਪੁੱਤਰ ਨੂੰ ਸਮਝਾਉਂਦੇ ਬੱਚੇ ਨੂੰ ਆਖਦੇ ਅਤੇ ਮੇਰੇ ਪਾਤਸ਼ਾਹ ਜੀ ਦੇ ਕੀ ਵਾਕ ਹਨ ਆਪ ਫਰਮਾਉਂਦੇ ਆਓ ਚਲੀਏ ਸ੍ਰੀ ਹੇਮਕੁੰਟ ਸਾਹਿਬ ਜਿੱਥੇ ਮੇਰੇ ਕਲਗੀਧਰ ਪਾਤਸ਼ਾਹ ਜੀ ਪਰਮਾਤਮਾ ਨਿਰੰਕਾਰ ਨੂੰ ਜਵਾਬ ਦੇ ਰਹੇ ਨੇ ਤੇ ਕੀ ਆਖਦੇ ਨੇ।

ਗੁਰੂ ਕੇ ਸਿੱਖੋ। ਉਹ ਮੇਰੇ ਦੁਸ਼ਟ ਦਮਨ ਪਿਤਾ ਸਾਹਿਬ ਕਲਗੀਧਰ ਪਾਤਸ਼ਾਹ ਨਿਰੰਕਾਰ ਦੇ ਚਰਨਾਂ ਨਾਲ ਜੁੜੇ ਹਨ। ਆਪਾਂ ਵੀ ਥੋੜਾ ਸਮਾਂ ਮੇਰੇ ਪਾਤਸ਼ਾਹ ਦੇ ਚਰਨਾਂ ਨਾਲ ਜੁੜ ਕੇ ਇਸ ਸ਼ਬਦ ਨੂੰ ਸ਼੍ਰਵਣ ਕੀਜੀਏ। ਮੈਨੂੰ ਯਾਦ ਹੈ ਕੈਲਗਰੀ ਵਿਖੇ ਇਹ ਸ਼ਬਦ ਦਾਸ ਪੜ੍ਹ ਰਿਹਾ ਸੀ। ਆ ਗੋਰੇ ਸਿੱਖ ਜਿਨ੍ਹਾਂ ਤੇ ਪਾਤਸ਼ਾਹ ਦੀ ਬਹੁਤ ਮਿਹਰ ਹੈ, ਬਹੁਤ ਕਿਰਪਾ ਹੈ, ਆ ਨਵੇਂ ਸਿੱਖ ਸਜ ਰਹੇ, ਭਾਵੇਂ ਉਹਨੂੰ ਸਮਝ ਨਹੀਂ ਸੀ ਆ ਰਹੀ, ਸੁਣ ਰਿਹਾ ਸੀ, ਬੀਬੀ ਸੀ, ਉਸਨੇ ਉੱਠ ਕੇ ਕਿਹਾ, ਭਾਵੇਂ ਮੈਨੂੰ ਅਰਥ ਸਮਝ ਵਿਚ ਨਹੀਂ ਆਏ ਪਰ ਮੇਰਾ ਮਨ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਚਰਨਾਂ ਨਾਲ ਜੁੜ ਗਿਆ। ਉਹਨੇ ਆਖਿਆ, ਮੈਂ ਨਿਤਨੇਮ ਨਾਲ ਇਸ ਨੂੰ ਟੇਪ ਤੇ ਸੁਣਦੀ ਹਾਂ ਔਰ ਬੜਾ ਹੀ ਮੈਂ ਜਿਵੇਂ ਇਹ ਸ਼ਬਦ ਸੁਣ ਕੇ ਹੇਮਕੁੰਟ ਸਾਹਿਬ ਤੇ ਪਹੁੰਚ ਜਾਂਦੀ ਹਾਂ। ਤੋ ਗੁਰੂ ਕੀ ਸਾਧ ਸੰਗਤ, ਆਓ ਆਪਾਂ ਵੀ ਉਸੇ ਧਿਆਨ ਨਾਲ ਜਿਸ ਧਿਆਨ ਨਾਲ ਕਲਗੀਧਰ ਪਾਤਸ਼ਾਹ ਜੁੜੇ ਬੈਠੇ ਨੇ, ਆਪਾਂ ਵੀ ਕੁਝ ਸਮੇਂ ਲਈ

ਸਮਾਧਕ ਨਿਖੇ ਦੇ ਵਿਰਾਣ ਸਮਾਧਕ ਵਿਸਮਾ ਖਾਣੀ ਵਿਸ਼ਵਾਸ ਸਾਧ ਲਗੇ ਰਾਣੀ ਵਿਸ਼ਵਾਸ ਜੋ ਵਿਸ਼ਵਾਸ ਵਿਜੋ

0: ਤੈਵ ਜਗਨ ਕਦੇ ਬੇਗਾਰ ਤੈਵ ਚੱਦੀ ਰੱਬੀ ਪਾਰ ਪੈਵ ਜੈ ਤਮਨ ਦੁਆਰ ਪੈਵ ਕਿੰਦ ਸ੍ਰੀਚਰ ਪਾਰ ਪੈਵ ਰਾਜਾ ਤਮਨ ਦੁਆਰ ਪੈਵ ਚੂਰ ਪੈਵ ਚੰਦ ਕੋਟ ਕਰੋੜ ਕਲਪਨਾ ਪੈਵ ਸਿੱਧ ਬੁੱਧ ਸੁਰਨਾਥ ਪੈਵ ਚ ਆਡਾਣਿਆ ਤਾਰ
1: ਪੈਵ ਜੋਤ ਮਹਾਂਵਰ ਸੂਰ ਪੈਵ ਚਾਵੇ ਜਾਵੇ ਪੂ ਸਕਲੇ ਆਪਾਂ ਲਿਖਿਆ ਸਕਲੇ ਨਾਨਕ ਪਾਵਨ ਕਾਰ ਸੱਚੇ ਨਾਨਕ ਪਾਵਨ ਕਾਰ ਹੋਰ ਕਿਤੇ ਰਾਰਵਾਲ ਕਿਤੇ ਗਨ ਕਹਾਣੀਆਂ ਕਿਤੇ ਵੇ ਵਿਚਾਰ ਕਿਤੇ ਨੱਚੇ ਮੰਗਦੇ।

ਆਪਾਂ ਹੀ ਨਾਨਕਾ ਸੇਤਨ ਹੋਵੇ ਸ਼ਾਰ ਜਾਨਕ ਲਿਖੀਏ ਕਤਨਾ ਕਿਹੜਾ ਸੰਗਮ ਨਿਤ ਪਾਈ ਹੋ ਰਹੀ ਹਕਮਤ ਉਲਗ ਮਕੂਆ ਧੰਨ ਤੇਰੀ ਸਤਿਗੁਰੂ ਪਾਇ ਜੀ ਮੋਤੇ।

0: ਜੀ, ਹਰ ਮਿਲਿਆ ਬਨਵਾਲੀ, ਹਰ ਮਿਲਿਆ ਬਨਵਾਲੀ, ਹਰ ਮਿਲਿਆ ਬਨਵਾਲੀ।
1: ਸ਼ੋਗਲਾ ਪਹਿਲਾਂ ਮੁਸਲਮਾਨਾਂ ਸਿਫ਼ ਸਰੇ ਗਿਤ ਪੜ ਪੜ ਕਰੇ ਵਿਚਾਰ, ਬੰਦੇ ਸਿਰੇ ਪਵੇ ਵਿੱਚ ਬੰਦੀ ਵੇਖਣ ਕੌਦੀ ਦਾਰ, ਹਿੰਦੂ ਸਲਾਹ ਇਸਲਾਮ ਦੱਸੂ ਅਪਾਰ, ਕੀਰਤ ਨਾ ਵੈਰ ਦਾ ਪੂਰਾ ਕਿਰਪਾਸ ਬੋਕਾਰ, ਯੁਗ ਸੁਣਦਿਆ ਮੰਦੇ ਤਿਲਕ ਨਾਮ ਕਰਤਾਰ, ਸੁਖ ਮੁਟ ਨਾਮ ਨੇ ਨਿਕਾਇਆ ਕਾ ਆਕਾਰ, ਸਦੀਆਂ ਮੰਦੇ ਦੋ ਕੁਬਜੇ,
0: ਜਿਹੜੇ ਕੇ ਵਿਚਾਰ ਦੇ ਦੇ ਮੰਗਾ ਸਾਦਾ ਗੁਣਾ, ਸੋ ਕ੍ਰਿਸ਼ਨ ਸਾਰ, ਚੋ ਰਾਜਾ ਰਾਜੇ ਕੁੜਿਆਰਾ, ਖਰਾ ਬਾਬੇ ਕਾਰ,
1: ਮਿੱਟੀ ਮੁਸਲਮਾਨ ਕੀ ਪੇੜੇ ਰੁਕਣਾ, ਕੜਪਾਂ ਡੇ ਚੰਗੀਆਂ, ਜਲਦੀ ਕਰੇ ਪੁਕਾਰ, ਜਲ ਜਲ ਬੜੀ ਜਦ ਪਾਉਂਗਾ, ਨਾਨਕ ਕਰਦੇ ਕਹਿਣਾ।

0: ਹੋਂਬ ਚ ਆਇਆ ਹੋਂਬ ਚ ਗਿਆ ਹੋਂਬ ਜਮਿਆ ਹੋਂਬ ਚ ਮੂਆ ਹੋਂਬ ਦਿੱਤਾ ਹੋਂਬ ਚ ਲਿਆ ਹੋਂਬ ਚ ਖਟਿਆ ਹੋਂਬ ਚ ਗਿਆ ਹੋਂਬ ਚਾਰ ਕੁੜਿਆ ਹੋਂਬ ਚ ਪਾਪ ਮਚਾਰ ਹੋਂਬ ਦਰਖ ਉਤਾਰ ਹੋਂਬ ਚ ਸਿਉਂ ਚ ਰੋ ਗਏ ਹੋਂਬ ਚ ਫਰੀ ਗਏ ਹੋਂਬ ਚ ਟੂ ਗਏ
1: ਹੋਂਬ ਟੂ ਕੋ ਸਿਆਣਾ ਮੁਹੂੰ ਸਾਰ ਦਾ ਸਾਰਾ ਹੋਂਬ ਚ ਮਾਇਆ ਮਚਾਇਆ ਹੋਂਬ ਇੱਕ ਕਜੰਦ ਪਾਇਆ ਹੋਂਬ ਬੁਝੇ ਤਾਂ ਦਰ ਸੁਝੇ ਗਿਆਨ ਬਹੁਣਾ ਕਤ
0: ਗਿਆਨ ਮਿਲ ਕੇ ਲੈ ਜਾ ਦੇਖਦਿਆਂ ਵੇ ਹੋ ਮੈਂ ਜਾਤੇ ਹੋ ਮੈਂ ਕਰੂੰ ਕਮਾਏ ਹੋ ਮੈਂ ਬੰਦਨਾ ਸਰ ਪਰ ਜੋਨੀ ਪਾਏ ਹੋ ਮੈਂ ਕਿਤੋਂ ਪਜਾਏ ਕਿਸਨ ਮੇ ਜਾਏ ਹੋ ਮੈਂ ਹੁਕਮ ਹੈ ਭਈਏ ਕਿਸ ਫਰਾਏ ਹੋ ਮੈਂ ਦੀਰਗ ਰੋਗ ਹੈ ਦਾਰੂ ਪੀ ਸਮਾ ਕਿਰਪਾ ਕਰ ਜਾ ਆਪਣੇ ਤੇ ਗੁਰ ਕਾ ਸੁਖ ਕੁਮਾਰ ਨਾਨਕ ਕਹਿ ਸੁਣੋ ਜਨੋ ਇਤ

ਮਹੱਲਾ ਪਹਿਲਾਂ ਲਖ ਲਿਖੀਆਂ ਚੰਗੀਆਂ ਆਈਆਂ ਲਖਪੁਨਾ ਪਰਵਾਨ ਲਖਤ ਪੂਰਤੀ ਥਾਂ ਲਖ ਸੂਰਤ ਸੰਗਰਾਮ ਰਣ ਮੈਂ ਝੁਕੇ ਫਰਾਂ ਲਖ ਸੁਖੀ ਲੱਗ ਗਿਆ ਤੈਨ ਪੜੀਏ ਪਾਠ ਫਰਾਂ ਜੇ ਨੀ ਕਰਕੇ ਕਰਨਾ ਕੀਆ ਲਿਖਿਆ ਵੰਡਾਉਣ ਨਾਨਕ ਮਤ ਮਿਥਿਆ ਕਰਮ ਸੱਚਾ ਨੀ ਜਾਣ ਜੀਨ ਸੱਚ ਤੋਂ ਸੱਚ ਵਰਤਾਇਆ ਹਾਂ ਜਿਸ ਤੁਝੇ ਕਿਸ ਮਿਲੇ ਸੱਚ ਗਾਂਧੀ ਨੇ ਸੱਚ ਕਮਾਇਆ ਤੂੰ ਮਿਲੇ ਸੱਚ ਪਾਇਆ ਜਿਹੜੀ

哎，这样子我们都在。

ਸੱਚਾ ਪਰਜਾਣੀ ਹੈ ਜਿਹੜੀ ਤੇ ਸੱਚਾ ਹੋਏ ਕੂੜ ਕੀ ਮਲ ਉਤਰੇ ਦਿਨ ਕਰਿਆ ਚਾ ਦੋਸਤ ਸੱਚਾ ਪਰਜਾਣੀ ਸੱਚੇ ਪਿਆਰ ਨਾ ਸੁਣੋ ਮਹਾਰਾਜ ਜੀ ਤਾਂ ਪਾਏ ਮੁਕ ਦੁਆਰ ਸੱਚਾ ਪਰਜਾਣੀ ਹੈ ਜੇ ਜੁਗ ਜਾਣੇ ਜੀ ਉਹ ਕਰਤਾ ਵੀ ਸੱਚਾ ਪਰਜਾਣੀ।

ਨਾਨਕ ਬਖਾਣੇ ਬੇਨਤੀ, ਨਾਨਕ ਬਖਾਣੇ ਬੇਨਤੀ, ਜਿਨ ਸੱਚ ਪੱਲੇ ਹੋਏ, ਸੱਚ ਪੱਲੇ ਹੋਏ, ਸੱਚ ਪੱਲੇ ਹੋਏ, ਉਹ ਵੀ ਦਾਨ ਮਖਾਣੇ।

सत्यकाल कूड़ वत्या कल काल कर बेताल बीव बिच बदले गए अब को

ਗੱਜੂ ਗੁਣ ਸਤਨਾਮ ਸਾਰੀ ਪੌੜੀ ਪੜਿਆ ਹੋਵੇ ਗੁਨਾਹਗਾਰ ਤੋਂ ਉਮੀ ਸਾਧਨਾ ਮਾਰ ਕੇ ਜੀ ਹਾਂ ਕਾਲੇ ਕਾਲਨਾ ਤੇ ਵੀ ਹੋ ਨਾ ਉਪਚਾਰੀਏ ਐਸੀ ਕਲਾ ਨਾ ਖੇਡੀਏ ਜਿੱਦਾਂ ਲੱਗਿਆ ਹਾਰ ਗਏ ਪੜਿਆ ਉਮੀਆਂ ਵਿਚਾਰ ਅੱਗੇ ਵਿਚਾਰੀਏ ਮੂੰਹ ਥੱਲੇ ਅੱਗੇ ਮਾਰ ਗਏ ਆਪ ਕੁਸ਼ਤਰਾਮ ਸ੍ਰੀ ਵਾਹਿਗੁਰੂ ਜਿਨ ਮਸਤੀ ਕੁਤੋ।

ਨਾਨਕ ਮੇਰੇ ਸਰੀਰ ਕਾ ਇਕ ਰਤ ਦੁਆ ਦੁਖ ਦੁਖ ਫੇਰ ਬਣਾਈਏ ਗਿਆਨੀ ਬੁੱਝਦਾ ਸਤਗੁਰ ਤੂੰ ਕਾ ਧਰਮ ਗਿਤਵਾ ਉਤਰੇ ਤੇਰਾ ਜਤ ਕਾ ਜੋਰ ਗਿਤਵਾ ਦੁਆਪਰ ਤਪੇ ਕਾ ਸਤ ਗਿਤਵਾ ਕਲਯੁਗ ਸੁਨ ਕਾ ਮੂਲ ਗਿਤਵਾ ਸ਼ਾਮ ਕੇ ਸੰਤ ਸੁਆਮੀ ਸਤਨਾ ਸਾਚ ਰਹੇ ਸਭ ਸੁਸਮਾ ਰਿਕਹੇ ਰਿਹਾ ਪ੍ਰਭੂ ਰਾਮ ਨਾਮ ਦੇਵਾ ਨਾ ਤੂੰ ਨਾਲ ਜੈਸਾ।

ਪੌੜੀ ਕੱਪੜੀ ਹਿਸਾਬ ਨਾਲ ਛੱਡਣੀ ਅੰਦਰ ਜਾਵਣਾ ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ ਹੁਕਮ ਕੀਏ ਮਨ ਭਾਮ ਦੇ ਰਾ ਪੀੜੇ ਅੱਗੇ ਜਾਵਣਾ ਨੰਗਾ ਦੋਸ਼ ਚਾਲਿਆ ਤਾਂ ਜਿਸੇ ਖਰਾ ਡਰਾਵਣਾ ਪਰ ਔਗੁਣ ਪਛੁਤਾਵਣਾ ਅਕਸਤਨਾ ਵਿਵਾਦ।

0: ਜਦਗਦੀ ਸਤਵਟ ਇਹ ਜਨੇਵ ਜੀ ਕਹੇ ਤਾਂ ਪਾਂਡ ਕਤ ਨਾ ਟੁੱਟੇ ਨਾ ਮਨ ਲੱਗੇ ਨਾ ਜਲੇ ਨਾ ਜਾਏ ਤਨ ਸਮਾਨ ਸਨਾਨ ਕਾ ਜੇ ਗਲ ਚੱਲੇ ਪਾਏ ਚੁੱਪ ਮੋਲਣਾ ਬਜਾਉਂਦੇ ਪਾਸ
1: ਚੱਕ ਚੜਾਈਆਂ ਗੁੱਟ ਮੱਠੀਆਂ ਉਹ ਮੂੰਹ ਆਓ ਚੜ ਪਿਆ ਮੈਂ ਤੱਕ ਅਲੱਗ ਚੋਰੀ।

ਨਾਨਕ ਤੰਗਾ ਤੁੱਤੇ ਜੇ ਤੱਕ ਹੋਵੇ ਜੋਰ ਨਾਏ ਮਨੀਏ ਪਰ ਤੂੰ ਕੁਝ ਸਾਲ ਆਏ ਸਚੂ ਨਰਗਿੰਦਰ ਪਾਈ ਜੇ ਤੱਕ ਦੂਤ ਪੂਤ ਤਗਣੇ ਨਰੀ ਤਗਣੇ ਨਾਰੀ ਪਰ ਕੇ ਤੂੰ ਪ੍ਰੇਮ ਦਾ ਤਗਣੇ ਪਈ ਤਗਣੇ ਦੀ ਤਗਣੇ ਜੇ ਮੈਂ ਤਗਣੇ ਜੇ ਮੈਂ ਲੱਗਾ ਤੇ ਵਤੇ ਵਰਤਾ ਕੇ ਵਰਾ ਕੱਤੀ ਇਹ ਪਾੜ ਕਰੇ ਵਿਆ ਕਰ ਕਾਗਲ ਤੇ ਚਰਾਸ ਨੂੰ ਵੇਖੋ ਲੁਕਾਇ ਬਣਾ ਮਨ ਅੰਦਾ ਨਾ ਉਸਨਾਂ ਪੌੜ ਸਾਹਿਬ ਹੋਏ ਦਿਆਲ ਕਿਰਪਾ ਕਰ ਤੇ ਸਾਹਿਕਾਰ ਕਰਾਏ ਸੀ ਕੋਸ਼ਿਸ਼ ਸੀ ਰੱਖ ਰਹੇ ਜਿਸ ਨੂੰ ਹੁਕਮ ਬਣਾਏ ਸੀ ਹੁਕਮ ਨਹੀਂ ਹੋਵੇ ਪ੍ਰਵਾਨ ਤੱਕ ਮੈਂ ਕਮਲ ਪਾਏ ਸੀ ਮੈਂ ਭਾਵੇਂ ਜੋ ਕਰ ਰਹੀ ਮਨ ਜੈ ਸੁਫਲ ਪਾਏ ਸੀ ਤਾਂ ਦਰਗਾਹ ਪੈਦਾ ਜਾਏ ਕੋਈ ਦਾਗ ਦਾਗ ਜੀ ਨਾ ਜੀ ਕੇ ਦਿਖੋ

ਲੱਕੜੀਆਂ ਦੇ ਕੀੜਾ ਹੋਏ ਜਿੱਥੇ ਦਾਣੇ ਅਣ ਕੇ ਜੀਆਂ ਬਾਜਲ ਕੋ ਪਹਿਲਾਂ ਪਾਣੀ ਹੈ ਇਹ ਥਰਿਆ ਸਭ ਕੁਝ।

0: ਛੁੱਟੀਆਂ ਕਰੀ ਫਿਰ ਫੋਨ ਐਮਿਟ ਹੋ ਜਾਏ ਚਾਰ ਵਜੇ ਵੇਲਾ ਕਾ ਬਣ ਕਰੂ ਉੱਥੇ ਜਾ ਸਕਿਆ ਕਿਸੇ ਲੱਗਾ ਦੋ ਅੰਦੇ ਤਾਂ ਪਾਣੀ ਦੇਵਤਾ ਸੰਤ ਦੇਵਤਾ ਲੂ ਪੰਜਵਾਂ ਪਾਏ ਪ੍ਰੀਤ ਤਾਂ ਹੋ ਅਪਾਰ ਪਾਪੀ ਸੁਤਲ ਗੱਡਿਆ ਤੁੱਕਾ ਪਾਈਏ ਤੇਤੀ ਨਾਨੋ ਤਿਨ ਬਿਰਨਾ ਮੇਰਾ ਸਖਾ ਨਾਨ ਕੇ ਵਜਾਣੀਏ ਤੁੱਕਾ ਪੰਡ
1: ਜਮੀਏ ਪੰਡ ਲਿਮੀਏ ਪੰਡ ਮੰਗਲ ਵਿਆ ਪੰਡੋ ਮੈਂ ਦੋਸਤ ਕੇ ਪੰਡੋ ਚੱਲੇ ਰਾ ਪੰਡ ਮੂੰ ਆ ਪੰਡ ਪਲ ਕੇ ਪੰਡ ਹੋ ਬੰਦਾ ਬੰਦਾ ਅਖੀਏ ਜਿੱਦ ਮੇਰਾ ਜਾਣ
0: ਪੰਡੋ ਹੀ ਪੰਡ

ਆਪਣਾ ਨਾ ਇਥੋ ਚੁਕੜੀਏ ਕੀਤਾ ਆਪੋ ਆਪਣਾ ਆਪੇ ਹੀ ਲੇਖਾ ਸੰਡੀਏ ਜਾਰਾਣਾ ਨਾ ਆਇਆ ਜੁਗਤਾ ਕਾਇਦਕਾਰ ਵੰਡੀਏ ਮਨ ਦਾ ਕਿਸੇ ਨਾ ਖੇ ਪੜਖਰੇ ਹੋ ਬੁਝੀਏ ਮੂਰਖੀ ਨਾਲ।

0: ਨਹੀਂ ਕਰਨਾ ਕਿ ਕਲਾਪੇ ਹੀ ਤੇਦਾਰੀਏ ਦੇਖੀ ਕੀਤਾ ਪਲਦਰ ਕੱਚੀ ਪੱਕੀ ਸਾਰੀਏ ਜੋ ਆਜ ਤੱਕ ਸਭ ਕੋਈ ਆਈ ਵਾਰੀ ਜਿਸਕੇ ਜੀ ਪ੍ਰਾਣ ਹੈ ਗੁਰਸਾਹਿਬ ਨੂੰ ਸਾਰੀਏ ਆਪਣਾ ਸੀ ਆਪਣਾ
1: ਆਪੇ ਹੀ ਦਾ ਸਵਾਲ ਇਹਨਾਂ ਪੇ ਗਿਆ।

ਨਾਨਕ ਪੰਜਾਬ ਸਾਥੇ ਪਾਰਾਵਾਰ ਆਪਦਾ ਸਾਥੀ ਫਿਰਾਪ ਕਿਰਾਏ ਮਾਰ ਇੱਕ ਨਾ ਗਲੀ ਜ਼ੰਜੀਰੀਆਂ ਤੁਰੀ ਚੜੇ ਵਿਸਤਾਰ ਆਪ ਕਿਰਾਏ ਕਰਿਆ ਆਪੋ ਕੈਸੋ ਕਰੀ ਪੁਕਾਰ ਨਾਨਕ ਕਰਨਾ ਜਿਨ ਕੀਆ ਫਿਰ ਤੁਸੀਂ ਕਰਨੀ ਸਾਰ ਅਕਸ਼ਤ ਨਾਮ ਸ੍ਰੀ ਵਾਹਿਗੁਰੂ।

ਜਿਹਨੂੰ ਚੰਗਾ ਆਪਣਾ ਤੱਕ ਨੂੰ ਵਿਸਰਾਈਏ ਜਵਾਨ ਪਰ।

ਕਮਾਇਆ ਉਹ ਮਿਸਰੀਆਂ ਤੋੜਿਆ ਬੰਧਨਾਂ ਨੂੰ ਪਾਣੀ ਥੋੜਾ ਖਾਇਆ

जिनका से गणा।

Sarvam Ne Chakshu Adi Chetasya Prasaya.

ਆਇਆ

ਲੱਗੇ ਚੁੱਪੇ ਬਣ ਜਾ ਰਿਹਾ।

0: மட்டும் போட்டு போய்
1: கண்கணக்கே
0: வாசு சுகந்த நகர்.

ਸਤਿਕਰਮ ਸਤਿਕਾਰਯੋਗ ਹਾਜ਼ਰੀਨ ਸਾਧ ਸੰਗਤ ਜੀ, ਪੇਸ਼ਤਰ ਇਸ ਦੇ ਕੀਰਤਨ ਆਰੰਭ ਕੀਤਾ ਜਾਏ। ਦਸਮੇਸ਼ ਪਿਤਾ ਜੀ ਦੀ ਅਸੀਸ ਬਖਸ਼ਿਸ਼ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦਾ ਸ਼ਹੀਦੀ ਪੁਰਬ ਰਲ ਮਿਲ ਕੇ ਮਨਾ ਰਹੇ ਹੋ। ਬਤੌਰੇ ਕੌਮ ਭਾਗਾਂ ਵਾਲੇ ਹੋ ਜਿਹੜੇ ਆਪਣਾ ਗੁਰੂਆਂ ਦੇ ਦਿਨ ਦਿਹਾੜ ਮਨਾਉਂਦੇ ਹਾਂ। ਸਵੇਰ ਤੋਂ ਆਸਾ ਪੂਰਨ ਆਸਾ ਦੀਵਾਰ ਦਾ ਕੀਰਤਨ ਸ਼ਰਨ ਕੀਤਾ ਹੈ। ਮੋਹਤਰਮ ਸਤਿਕਾਰਯੋਗ ਬਾਗੀ ਜੀ ਤੋਂ ਗੁਰੂ ਦੇ ਜੀਵਨ ਸੰਬੰਧੀ ਸ਼ਹਾਦਤ ਸੰਬੰਧੀ ਵਿਚਾਰ ਸ਼ਰਨ ਕੀਤੇ ਨੇ। ਆਪ ਤੇ ਦਾਸਾਂ ਨੇ ਤਕਰੀਬਨ 10:30 ਵਜੇ ਤੱਕ ਕੀਰਤਨ ਕਰਨਾ ਹੈ। ਆਪ ਜਿੰਨੇ ਕੁ ਬੈਠੇ ਹੋ ਧਿਆਨ ਪੂਰਵਕ ਸਰਵਣ ਕਰਨਾ। ਦੂਸਰੀ ਅਰਜ਼ ਇਹ ਹੈ ਕਿ ਇੰਗਲੈਂਡ ਦੀ ਇਸ ਫੇਰੀ ਸਮੇਂ ਇਸ ਸਟੇਜ ਤੇ ਇਹ ਦਾਸ ਦਾ ਤਕਰੀਬਨ ਆਖਰੀ ਕੀਰਤਨ ਹੈ। ਇਸ ਤੋਂ ਬਾਅਦ ਆਪ ਦੇ ਦਾਸ ਨੇ ਵਾਪਸ ਦੇਸ਼ ਪਰਤ ਜਾਣਾ ਹੈ ਤੇ ਜਿਹੜੇ ਸੱਜਣ ਥੱਲੇ ਚਾਹ ਪੀਣ ਪੈ ਗਏ ਨੇ ਉਹ ਛੱਕ ਕੇ ਆ ਜਾਣਗੇ। ਤੁਸੀਂ ਇਸ ਤਰ੍ਹਾਂ ਇਕਾਗਰਤਾ ਬਖਸ਼ਣੀ, ਬਹੁਤ ਬਹੁਤ ਧੰਨਵਾਦੀ ਹੋਵਾਂਗਾ। ਰਲ ਮਿਲ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ। ਸ਼ਬਦ ਆਰੰਭ ਹੈ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦਾ। ਬੀਤ ਜੈ ਹੈ, ਬੀਤ ਜੈ ਹੈ, ਜਨਮ ਅਕਾਜ ਰੇ।

0: You are listening to SikhNet Radio, broadcasting live Gurbani Kirtan 24 hours a day from around the world.
1: ਕੋਸ਼ਿਸ਼ ਕਰਾਂਗੇ ਪੰਜਾਬੀ ਦੇ ਵਿੱਚ ਥੋੜ੍ਹਾ ਬੋਲਾਂਗੇ ਸਾਨੂੰ ਮਾਫ਼ੀ ਦਿਓ ਜ਼ਿਆਦਾ ਪੰਜਾਬੀ ਨਹੀਂ ਆਉਂਦਾ ਅਸੀਂ ਕੁਛ ਕਹਿਣਾ ਚਾਹੁੰਦੇ ਜੇ ਤੁਸੀਂ ਧਿਆਨ ਜੇ ਸਿਮਰਨ ਕਰਨਾ ਹੈ ਮੈਡੀਟੇਸ਼ਨ ਕਰਨਾ ਕਈ ਤਰੀਕੇ ਨਾਲ ਕਰ ਸਕਦੇ ਵੈਸੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖਿਆ ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਧਰਤ ਧਵਲ ਆਕਾਸ਼ ਸੁਣਿਆ ਦੀਪ ਲੋ ਪਾਟਾਲ ਸੁਣਿਆ ਪੋਹ ਨ ਸਕੇ ਕਾਲ ਇੱਕ ਜਪਾ ਹੈ ਸਾਰੇ ਸੰਗਤ ਕੱਥੇ ਬੋਲ ਸਕਦੇ ਸਾਰੇ ਸੰਗਤ ਕੱਥੇ ਜਪ ਕਰ ਸਕਦੇ ਪਰ ਇੱਕ ਸੁਣ ਸਕਦੇ ਜੇ ਤੁਸੀਂ ਸੰਗਤ ਦੇ ਵਿੱਚ ਬੈਠਣਾ ਹੈ ਧਿਆਨ ਨਾਲ ਸੁਣੋ ਅੱਖ ਬੰਦ ਕਰਕੇ ਦੋਨੋ ਕੰਨ ਤੋਂ ਸੁਣੋ ਆਵਾਜ਼ ਜਿਹੜੀ ਆ ਰਹੀ ਕਿਉਂਕਿ ਅਸੀਂ ਕਈ ਸ਼ਬਦ ਲਾਈਟ ਹੈ ਕਈ ਸ਼ਬਦ ਸਿੰਪਲ ਮਤਲਬ ਲਾਈਟ ਟਿਊਨ ਹੈ ਕੋਈ ਕਲਾਸੀਕਲ ਰਾਗ ਵਿੱਚ ਨਹੀਂ ਹੈ ਉਹ ਈਜ਼ਲੀ ਬੋਲ ਸਕਦੇ ਨਾਲ ਇਕੱਠੇ ਪਰ ਕਈ ਸ਼ਬਦ ਥੋੜ੍ਹਾ ਔਖਾ ਟਿਊਨ ਹੈ ਤੁਸੀਂ ਸੁਣ ਸਕਦੇ ਧਿਆਨ ਨਾਲ ਸੁਣ ਸਕਦੇ ਔਰ ਪੂਰਾ ਉਹਦਾ ਪਿਆਰ ਔਰ ਬਖਸ਼ਿਸ਼ ਮਿਲ ਸਕਦੇ ਜਸਟ ਬਾਈ ਲਿਸਨਿੰਗ ਦਿਸ ਦ ਸੀਕ੍ਰੇਟ ਦੈਟ ਦੇ ਟੀਚ ਯੂ ਵੈਨ ਯੂ ਲਰਨ ਹਾਊ ਟੂ ਹੀਅਰ ਔਰ ਲਿਸਨ ਟੂ ਗੁਰਬਾਨੀ ਐਂਡ ਚੈਂਟ ਐਂਡ ਸਿੰਗ ਐਂਡ ਸਿਟ ਇਨ ਅ ਸੰਗਤ ਇਜ਼ ਦੈਟ ਯੂ ਸਿਟ ਵਿਦ ਅ ਸਟ੍ਰੇਟ ਸਪਾਈਨ ਯੂ ਕਲੋਜ਼ ਯੋਰ ਆਈਜ਼ ਐਂਡ ਇਫ ਯੂ ਕੈਂਟ ਚੈਂਟ ਅਲੋਂਗ ਇਫ ਇਟਸ ਡਿਫੀਕਲਟ ਟੂ ਸਿੰਗ ਅਲੋਂਗ Then you listen to the words that are being created. With both of your ears, you consciously hear the sound going into your ears. And it will change you. And it will alter your life and your consciousness. So please, with love, we're asking, with respect, we're asking to join us in this way. Sit straight and let's have an experience, not just sit idly. So if you can sing and chant with us, then do so. And if not, sit straight and meditate and listen to the words and let them affect you. Both are equally valuable.
2: The Babaji that was doing katha before we came was talking about how your mind is like a horse, right? Kode de utte chadh jande hain. We ride the horse. We control where the horse goes. It's not already like that. You have to make it like that. That's the test. You can either slip off the horse and fall, and the horse will ride you, or you can control the direction of the horse. Mind is your slave, if you make it, or you are your mind's slave. So what we're talking about, listening with the correct posture,
3: bilkul siddha baith ke, chonkri maar ke paave jithe jehde aasan vich baithna chahunde ho, tusi baitho, lekin ਬਿਲਕੁਲ ਸਰੀਰ ਹਿਲਾਉਣਾ ਨਹੀਂ ਹੈ ਅੱਖ ਬੰਦ ਕਰੋ ਆਪਣਾ ਅੰਦਰ ਦੇਖੋ ਔਰ ਤੁਸੀਂ ਆਪਣਾ ਮਨ ਵਟਐਵਰ ਯੂਰ ਮਾਈਂਡ ਸੈਜ਼ ਜੋ ਤੁਹਾਡੇ ਮਨ ਕਹਿੰਦੇ ਹੈ ਤੁਸੀਂ ਉਹ ਸੁਣੋ ਔਰ ਤੁਸੀਂ ਦੇਖੋ ਮਨ ਕੀ ਹੈ ਮਨ ਕਿਹੜੀ ਚੀਜ਼ ਹੈ ਅਗਰ ਤੁਸੀਂ ਕਦੀ ਇਤਨਾ ਟਾਈਮ ਨਹੀਂ ਲੈ ਲਿਆ ਕਿ ਮੈਂ ਬੈਠ ਕੇ ਆਪਣਾ ਮਨ ਸੁਣਾਂਗਾ ਜੋ ਮੈਂ ਮੇਰਾ ਮਨ ਕਹਿੰਦਾ ਮੈਂ ਸੁਣਾਂਗਾ ਤੇ ਤੁਸੀਂ ਕਦੀ ਦੇਖ ਨਹੀਂ ਸਕਦੇ ਮਨ ਕੀ ਹੈ ਜਿਹੜੇ ਕਲਾਸੀਕਲ ਰਾਗਾ ਹੈਗੇ ਆ ਰਾਗਾਂ ਜਿਹੜੇ ਹੈਗੇ ਆ ਸਾਡੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਹੁਤ ਹੈਗੇ ਆ ਇੱਕ ਵਿੱਦਿਆ ਹੈ ਔਰ ਹਰ ਇੱਕ ਨੂੰ ਥੋੜ੍ਹੇ ਆ ਸਕਦੇ ਆ ਬਹੁਤ ਮੁਸ਼ਕਲ ਇੱਕ ਜ਼ਿੰਦਗੀ ਦੇਣੀ ਪੈਂਦੀ ਹੈ ਇਸ ਚੀਜ਼ ਨੂੰ ਤਾਂ ਹੀ ਇਸ ਨਵੇਂ ਦੁਨੀਆਂ ਜਿਹੜੇ ਬਹੁਤ ਵੈਸਟਰਨਾਈਜ਼ ਦੁਨੀਆਂ ਹੋ ਗਿਆ ਉਹ ਜ਼ਿਆਦਾ ਲੈਂਦੇ ਨੇ ਕਲਾਸੀਕਲ ਗੁਰਬਾਣੀ ਕੀਰਤਨ ਜੋ ਹੁੰਦਾ ਹੈ ਨਾ ਉਹ ਮੁਸ਼ਕਲ ਚੀਜ਼ ਹੈ ਕੋਈ ਸੌਖੀ ਚੀਜ਼ ਨਹੀਂ ਹੈ ਮਹਿੰਗੀ ਹੈ ਬਹੁਤ ਮਹਿੰਗੀ ਹੈ ਜਿਹਨੂੰ ਸਮਝਦਾ ਹੈ ਉਹਨੂੰ ਬੜਾ ਆਨੰਦ ਮਿਲਦਾ ਜਿਹਨਾਂ ਨੂੰ ਨਹੀਂ ਸਮਝ ਆਉਂਦੀ ਹੈ ਬਸ ਕਹਿੰਦੇ ਐਵੇਂ ਅਲਾਪ ਕਰੀ ਜਾਂਦਾ ਆ ਊ ਆ ਹੈ ਨਾ ਗੱਲ ਸਹੀ ਹੈ ਕਿ ਨਹੀਂ ਕਿਸੇ ਨੂੰ ਇਸ ਤਰ੍ਹਾਂ ਦਾ ਮਹਿਸੂਸ ਆ ਗਿਆ ਕਦੀ ਵੀ ਇਹ ਬੰਦਾ ਕੀ ਕਰੀ ਜਾਂਦਾ, ਟਨ ਤਾਨਾ ਤੂਨੂ ਸਾ ਗਾਮਾ ਪਾਪਾ ਮਾਰੇਗਾ, ਇਸ ਤਰ੍ਹਾਂ ਬੋਲਦੇ ਹਨ। ਪਰ ਇੱਕ ਵਿਦਿਆ ਹੈ, ਔਰ ਇਸ ਤਰ੍ਹਾਂ ਦੀ ਚੀਜ਼ ਨੂੰ ਭਾਵੇਂ ਤੁਸੀਂ ਕਦੀ ਕੋਈ ਉਸਤਾਦ ਤੋਂ ਨਹੀਂ ਸਿੱਖਿਆ ਹੋਇਆ, ਪਰ ਇਸ ਚੀਜ਼ ਸਿੱਖ ਸਕਦੇ ਹਾਂ ਅਗਰ ਤੁਸੀਂ ਸੁਣੋਗੇ। ਬਸ ਆਪਣਾ ਅੰਦਰ ਜਾਓ, ਆਪਣਾ ਅੱਖਾਂ ਬੰਦ ਕਰਕੇ, ਭਾਵੇਂ ਇਸ ਜਗ੍ਹਾ ਤੇ ਆਪਣਾ ਅੱਖ ਲਗਾਓ, ਪਿੱਠ ਸਿੱਧਾ ਕਰਕੇ ਬਿਲਕੁਲ ਸਿੱਧਾ ਹੋ ਕੇ, ਜਿੱਦਾਂ ਬਿਲਕੁਲ ਸੰਤ ਮਹਿਮਾ ਬੈਠਦੇ ਹੈ ਨਾ, ਉਦਾਂ ਹੀ ਬਣ ਜਾਓ। ਤੇ ਸਾਰੇ ਸੰਤ ਹੈ ਸਾਡੇ ਜੋ ਉਸਤਾਦ ਜੀ ਹੈਗੇ ਹੈ, ਉਹ ਕਹਿੰਦੇ ਹੈ ਵਟ ਇਜ਼ ਅ ਹੋਲੀ ਮੈਨ। ਆਈ ਸੇ ਅ ਹੋਲੀ ਮੈਨ ਇਜ਼ ਸਮਨ ਹੂ ਹੈਜ਼ ਹੋਲਸ, ਐਵਰੀਬਡੀ ਹੈਜ਼ 9 ਹੋਲਸ, ਸੋ ਐਵਰੀਬਡੀ ਇਜ਼ ਹੋਲੀ ਮੈਨ। Nose, eyes, ears, mouths, dasam dwar, the other two, you know what they are. You have them, everybody has it. You are all holy, just man jeet hai jag jeet, right?
1: Shabad jehde bolange dasam paatsha da paani to chandi diwar kinni tera ant na paya. ਪਹਿਲਾਂ ਪੁਰਾਤਨ ਸਮੇਂ ਦੇ ਵਿੱਚ ਇਸ ਸ਼ਬਦ ਕਹਿੰਦੇ ਦੁਰਗਾ ਦੀਵਾਰ, ਚਾਂਦੀ ਦੀਵਾਰ, ਦੋਨੋਂ ਇੱਕੋ ਬਾਣੀ ਹੈ, ਔਰ ਇਹ ਰਾਗ ਦੁਰਗਾ ਦੇ ਵਿੱਚ ਗਾਵਾਂਗੇ।
3: ਤੁਸੀਂ ਸਾਡੇ ਨਾਲ ਗਾਓ ਜਾਂ ਸੁਣੋ, ਜਿਹੜੇ ਅਸੀਂ ਸਾਰੇ ਸੰਗਤ ਇਕੱਠੇ ਬੋਲਾਂਗੇ, ਜੋ ਨਹੀਂ ਗਾਉਂਦੇ ਹੈ, ਜਿਹੜੇ ਨਹੀਂ ਗਾਉਂਦੇ ਉਹ ਸੁਣੋ ਜ਼ਰੂਰ, ਔਰ ਧਿਆਨ ਨਾਲ ਸੁਣੋ, ਦੋਨੋਂ ਕੰਨਾਂ ਦੇ ਨਾਲ।

ਵਿਚਾਰਦੇ ਸ੍ਰੀ ਰਿਆ ਰਾਧੇ ਮੁਕ ਵਿਚਾਰ ਸ੍ਰੀ ਰਿਆ ਰਾਧੇ ਮੁਕ ਵਿਚਾਰਦੇ ਰਮਦਾਸ ਸਮਝਾਵੇ ਕੋ ਰਮਦਾਸ ਸਮ

ਖੁਦਾ ਦੇ ਪਿਆਰ ਵਿੱਚ ਉਸ ਸਾਈਂ ਦੀ ਪ੍ਰਾਪਤੀ ਵਾਸਤੇ ਫਰੀਦ ਨੇ 12 ਸਾਲ ਦਰਖਤਾਂ ਦੇ ਪੱਤੇ ਧੂਹ ਕੇ ਖਾਧੇ। ਉਸ ਰੱਬ ਨੂੰ ਮਿਲਣ ਵਾਸਤੇ, ਜਿਸ ਰੱਬ ਦੀ ਪ੍ਰਾਪਤੀ ਵਾਸਤੇ ਅੱਜ ਕੱਲ ਦੀ ਦੁਨੀਆ ਗੱਲਾਂ ਨਾਲ ਗਿਆਨ ਚਾਹੁੰਦੀ, 12 ਸਾਲ ਦਰਖਤਾਂ ਦੇ ਪੱਤੇ ਜੰਗਲ ਵਿੱਚ ਰਹਿ ਕੇ, 12 ਸਾਲਾਂ ਤੋਂ ਬਾਅਦ ਫਰੀਦ ਘਰ ਆਇਆ। ਫਰੀਦ ਦੀ ਮਾਤਾ ਜੋ ਪ੍ਰਾਪਤੀ ਵਾਲੀ ਸੀ, ਜਿਸ ਦੇ ਅੰਦਰ ਇਹ ਲਗਨ ਸੀ ਕਿ ਮੇਰਾ ਪੁੱਤਰ ਵੀ ਖੁਦਾ ਪ੍ਰਸਤ ਬਣ ਜਾਏ, ਭਗਤ। ਉਹ ਜਨਨੀ ਸੁਭਾਗ ਹੈ, ਉਹ ਮਾਤਾ ਧਨ ਹੈ ਜਿਸ ਦੇ ਅੰਦਰ ਇਹ ਸ਼ੁਭ ਇੱਛਾਵਾਂ ਹਨ ਕਿ ਮੇਰੇ ਬੱਚੇ ਗੁਰਮੁਖ ਬਣ। ਗੁਰਮੁਖ ਬਣਾਉਣ ਵਾਸਤੇ ਹਰ ਤਰ੍ਹਾਂ ਦਾ ਸਾਧਨ, ਬਾਣੀ ਨਾਲ ਜੋੜਨਾ, ਸਤਸੰਗ ਨਾਲ ਜੋੜਨਾ, ਸਿਮਰਨ ਵਿੱਚ ਜੋੜਨਾ, ਅੰਮ੍ਰਿਤ ਵੇਲੇ ਜਗਾਉਣਾ, ਇਹ ਸਾਰੀਆਂ ਕੋਸ਼ਿਸ਼ਾਂ ਹਨ ਮਾਤਾ ਪਿਤਾ ਦੀ। ਬੱਚੇ ਦਾ ਪਹਿਲਾਂ ਗੁਰੂ ਹੀ ਮਾਤਾ ਹੈ, ਗੁਰਦੇਵ ਮਾਤਾ, ਗੁਰਦੇਵ ਪਿਤਾ, ਪਰਮੇਸ਼ਵਰ ਪਿੱਛੇ ਗੁਰੂ। ਉਹ ਜਨਨੀ ਧੰਨ ਹੈ ਜਿਸਨੇ ਆਪਣੇ ਬੱਚੇ ਨੂੰ ਜਨਮ ਦੇ ਕੇ ਤੇ ਉਸਨੂੰ ਸੁਚੱਜਾ ਜੀਵਨ ਵੀ ਦਿੱਤਾ ਹੈ, ਨੇਕ ਜੀਵਨ ਵੀ ਦਿੱਤਾ ਹੈ। ਪ੍ਰਾਤਨ ਸਮੇਂ ਵਿੱਚ ਰਾਤ ਨੂੰ ਸੌਣ ਲੱਗੇ ਆ, ਮਾਂ ਆਪਣੇ ਬੱਚਿਆਂ ਨੂੰ ਕੋਲ ਬਿਠਾ ਕੇ ਗੁਰਸਿੱਖਾਂ ਦਾ ਜੀਵਨ ਸੁਣਾਉਂਦੀ ਸੀ, ਗੁਰੂ ਦੇ ਉਪਕਾਰ ਸੁਣਾਉਂਦੀ ਸੀ। ਬੱਚਿਓ, ਆਪਾਂ ਵੀ ਗੁਰੂ ਕੇ ਸਿੱਖ ਹਾਂ, ਪਰ ਗੁਰਸਿੱਖਾਂ ਨੇ ਇਸ ਤਰ੍ਹਾਂ ਦੀਆਂ ਕਾਲਨਾ ਕਾਲੀਆਂ, ਕੇਸਾਂ ਦੀ ਬੇਦਬੀ ਨਹੀਂ ਕੀਤੀ, ਭਾਈ ਤਾਰੂ ਸਿੰਘ ਵਰਗਿਆਂ ਨੇ ਆਪਣੀ ਖੋਪਰੀ ਉਤਰਵਾ ਦੀ ਇਤਾਦਕ। ਸਾਖੀਆਂ ਗੁਰਸਿੱਖਾਂ ਦੀਆਂ ਸੁਣ ਕੇ ਬੱਚਿਆਂ ਦੇ ਮਨ ਦੇ ਵਿੱਚ ਸਿੱਖੀ ਸਪਿਰਿਟ ਆ ਜਾਂਦੀ, ਸਿੱਖੀ ਜਜ਼ਬਾਤ ਆ ਜਾਂਦੇ। ਅੱਜ ਕੱਲ੍ਹ ਦੀ ਤਰ੍ਹਾਂ ਨਹੀਂ, ਸ਼ਾਮ ਪਈ ਤੇ ਤੁਰ ਪਏ ਸਹਿਨਮਾਨ ਕਲੱਬਾਂ ਵਿੱਚ, ਨਹੀਂ। ਗੁਰੂ ਕਾ ਸਿੱਖ ਗੁਰਮਤ ਅਨੁਸਾਰ ਆਪਣਾ ਜੀਵਨ ਬਤੀਤ ਕਰਦਾ ਹੈ, ਹਰ ਕਰਮ ਦੇ ਵਿੱਚ ਉਹ ਗੁਰੂ ਨੂੰ ਅਨਸੰਗ ਸਮਝਦਾ ਹੋਇਆ ਗੁਰਮਤ ਅਨੁਸਾਰ ਚੱਲਦਾ ਹੈ। ਉਹ ਸਮਾਂ ਆਉਂਦਾ ਸੀ ਮਾਤਾ ਪਿਤਾ ਦੇ ਉਦਮ ਦੇ ਨਾਲ ਬੱਚੇ ਕਾਫੀ ਬਚਪਨ ਵਿੱਚ ਹੀ ਗੁਰ ਇਤਿਹਾਸ ਦੇ ਵਾਕਫਕਾਰ ਹੋ ਜਾਂਦੇ ਸਨ। ਗੁਰ ਇਤਿਹਾਸ ਸਵੇਰੇ ਉੱਠ ਕੇ ਜਪਜੀ ਸਾਹਿਬ ਦੇ ਗੁਟਕੇ ਪੁਰਾਤਨ ਗੁਰਸਿੱਖਾਂ ਦੇ ਘਰਾਂ ਚੋਂ ਮਿਲਦੇ ਸਨ। ਅੱਜ ਕੱਲ੍ਹ ਤਾਂ ਫਜ਼ੂਲ ਜੀਆਂ ਕਿਤਾਬਾਂ ਘਰਾਂ ਚੋਂ ਸਨ ਮਿਲਦੀਆਂ, ਪੈੜੇ ਫੋਟੋ ਜਿਨ੍ਹਾਂ ਨੂੰ ਵੇਖ ਕੇ ਮਨ ਚੰਚਲ ਬਣਦਾ ਹੈ, ਪਰ ਉਹ ਸਮਾਂ ਸੀ ਗੁਰਬਾਣੀ ਦੇ ਗੁਟਕੇ, ਗੁਰ ਇਤਿਹਾਸ ਦੀਆਂ ਪੁਸਤਕਾਂ ਮਿਲਦੀਆਂ ਸਨ ਜਿਸ ਨੂੰ ਬੱਚੇ ਪੜ੍ਹਦੇ ਸਨ, ਕਿਸੇ ਵੇਲੇ ਹੀ ਪੜ੍ਹ ਲੈਣ। ਉਹ ਇਹ ਫਰਜ਼ ਹੈ ਮਾਤਾ ਪਿਤਾ, ਜੇ ਜਨਨੀ ਚਾਹੁੰਦੀ ਹੈ ਨਾ ਮੇਰਾ ਪੁੱਤਰ ਗੁਰਮੁਖ ਬਣੇ, ਗੁਰੂ ਕਾ ਸਿੱਖ ਬਣੇ, ਦੇਸ਼ ਕੌਮ ਦੀ ਸੇਵਾ ਕਰਨ ਵਾਲਾ ਬਣੇ, ਤਾਂ ਬਚਪਨ ਚ ਹੀ ਉਸਨੇ ਉਸ ਪਾਸੇ ਲਗਾਉਣਾ। ਇੱਕੋ ਪੁੱਤਰ ਸੀ ਫਰੀਦ ਦੀ ਮਾਤਾ ਦਾ, ਰੱਬ ਨਾਲ ਜੋੜੇ, ਇਹ ਨਹੀਂ ਕਿ ਆ ਪੁੱਤਰ ਮੇਰੇ ਕੋਲ ਹੀ ਬੈਠਾ ਰਹੋ, ਨਹੀਂ। ਉਠ ਫਰੀਦਾ ਗਮਨ ਕਰ, ਦੁਨੀਆ ਵੇਖਣ ਜਾ, ਮਤ ਕੋਈ ਬਖਸ਼ਿਆ ਤੁਧ ਮਿਲੇ ਤੂੰ ਵੀ ਬਖਸ਼ਿਆ। 12 ਸਾਲ ਦਿੱਤਾ ਵਾਪਸ, ਸੁਣਾ ਪੁੱਤਰ ਰੱਬ ਮਿਲਿਆ ਮਾਂ ਨਹੀਂ ਮਿਲਿਆ,
ਕਿਵੇਂ ਬਿਤਾਏ 12 ਸਾਲ ਮਾਂ ਦਰਖਤਾਂ ਦੇ ਪੱਤੇ ਤੂੰ ਕੇ ਖਾ ਕੇ ਪੱਤਿਆਂ ਨੂੰ ਖਿੱਚਿਆ ਦਰਖਤਾਂ ਦੇ ਪੱਤਿਆਂ ਨੂੰ ਹਾਂ ਮਾਂ ਰੋਟੀ ਨਹੀਂ ਖਾਈ ਉਹ ਫਰੀਦ ਦੀ ਮਾਤਾ ਨੇ ਕਿਹਾ ਬੇਟਾ ਆ ਤੇਰੇ ਕੇਸਾਂ ਨੂੰ ਸਾਫ਼ ਕਰ ਦਿਆ ਧੋਤੇ ਤੇਲ ਲਾਇਆ ਤੇ ਜਿਸ ਵੇਲੇ ਕੱਲਾ ਕਰਨ ਲੱਗੀ ਨਾ ਫਰੀਦ ਦੀ ਮਾਤਾ ਜ਼ਰਾ ਖਿੱਚਿਆ ਕੇਸਾਂ ਨੂੰ ਫਰੀਦ ਦੇ ਨੇਤਰ ਭਰ ਆਏ ਮਾਂ ਡਾਢੀ ਪੀੜ ਹੁੰਦੀ ਹੈ ਡਾਢੀ ਦਰਦ ਹੁੰਦੀ ਮਾਂ ਨੇ ਤੱਕਿਆ ਪੁੱਤਰ ਮੈਂ ਤੇਰੇ ਕੇਸਾਂ ਨੂੰ ਜ਼ਰਾ ਖਿੱਚਿਆ ਹੈ ਤੈਨੂੰ ਇਤਨੀ ਦਰਦ ਹੋਈ ਹੈ ਜਿਨ੍ਹਾਂ ਦਰਖਤਾਂ ਦੇ ਪੱਤੇ ਧੂ ਧੂ ਕੇ ਖਾਧੇ ਹਨ ਕਿਆ ਉਹਨਾਂ ਨੂੰ ਦਰਦ ਨਾ ਹੋਈ ਹੋਵੇਗੀ ਆਖੋ ਸ੍ਰੀ ਉਹਨਾਂ ਨੂੰ ਦਰਦ ਨਹੀਂ ਸੱਤਵੇਂ ਪਾਤਸ਼ਾਹ ਕਾਫੀ ਖੁੱਲਾ ਚੋਲਾ ਪਾਉਂਦੇ ਸੀ ਇੱਕ ਦਿਨ ਬਾਗ ਵਿੱਚ ਟਹਿਲ ਰਹੇ ਹਨ ਛੇਵੇਂ ਪਾਤਸ਼ਾਹ ਵੀ ਨਾਲ ਹਨ ਤੇ ਚੋਲੇ ਨਾਲ ਇੱਕ ਫੁੱਲ ਖਿੜਿਆ ਹੋਇਆ ਸੀ ਲੱਗਾ ਤੇ ਟੁੱਟ ਗਿਆ ਫੁੱਲ ਵੱਲ ਵੇਖ ਕੇ ਸੋਚਣ ਲੱਗੇ ਡਾਲੀ ਨਾਲ ਲੱਗਾ ਹੋਇਆ ਕਿਤਨਾ ਸੁੰਦਰ ਸੀ ਟੁੱਟ ਗਿਆ ਗਲਤੀ ਹੋ ਗਈ ਉਸ ਦਿਨ ਤੋਂ ਇਤਿਹਾਸ ਵਿੱਚ ਲਿਖਿਆ ਹੈ ਕਿ ਮੇਰੇ ਸੱਤਵੇਂ ਪਾਤਸ਼ਾਹ ਉਹ ਜਿਹੜਾ ਚੋਲਾ ਸੀ ਹਰ ਵੇਲੇ ਫੜੀ ਰੱਖਦੇ ਸਨ ਆਖੋ ਸ੍ਰੀ ਹੋਏ ਫੜਕੇ ਰੱਖਦੀ ਸਗਲ ਬਨਸਪਤ ਮੇਂ ਬੈਸੰਤਰ ਇਹ ਮਿਸਾਲ ਦਿੱਤੀ ਹੈ ਸਗਲ ਦੁੱਧ ਮੇਂ ਘੀਆ ਊਚ ਨੀਚ ਮੇਂ ਜੋਤ ਸਮਾਨੀ ਘਟ ਘਟ ਮਾਧੋ ਜਲ ਥਲ ਜਲ ਥਲ ਮਈਲ ਪੂਰਿਆ ਰਵਿਆ ਵਿੱਚ ਵਣ ਸਵੇ ਘਟ ਰਾਮ ਬੋਲੇ ਮਨ ਤੇ ਸੱਟ ਵਜ ਫਿਰ ਜੰਗਲਾ ਹੁਣ ਕੀ ਕੀਤਾ ਲੱਕੜੀ ਦੀ ਰੋਟੀ ਗੱਲ ਚ ਪਾ ਲਈ ਕੋਈ ਪੁੱਛਦਾ ਫਰੀਦ ਰੋਟੀ ਕਹਿੰਦਾ ਕੁਝ ਖਾਧੀਏ ਕੁਝ ਪੱਲੇ ਬੰਨੀਏ ਝੂਠ ਨੀ ਬੋਲਦਾ ਕਿਹੜੀ ਪਹਿਲੇ ਖਾ ਲਈ ਪੱਲੇ ਕੀ ਬੰਨੀ ਹੈ ਲੱਕੜੀ ਦੀ ਅਜੇ ਵੀ ਰੱਬ 12 ਸਾਲ ਖੂਹ ਵਿੱਚ ਪੁੱਠਾ ਲਟਕੇ ਸਰੀਰ ਸੁੱਕ ਗਿਆ ਹੱਡੀਆਂ ਦਾ ਟੰਚ ਕਾਂ ਨੇ ਤੱਕਿਆ ਮੇਰੀ ਖੁਰਾਕ ਸ਼ਾਇਦ ਇੱਥੋਂ ਮਿਲ ਜਾਏ ਸਾਰੇ ਸਰੀਰ ਤੋਂ ਕੁਛ ਨਹੀਂ ਮਿਲਿਆ ਤਨ ਸੁੱਕਾ ਪਿੰਜਰ ਥੀਆ ਤਲੀਆਂ ਚੂੰਡੇ ਕਾਂਗ ਅਜੇ ਸੁਰਬ ਨਾ ਬੌੜਿਓ ਦੇਖ ਬੰਦੇ ਦੇ ਫਰੀਦ ਪੁੱਠਾ ਲਟਕਿਆ ਜਿਸ ਵੇਲੇ ਕਾਂ ਨੇ ਫਰੀਦ ਦੀ ਅੱਖ ਵੱਲ ਜੁਰਤ ਕੀਤੀ ਤਾਂ ਫਰੀਦ ਦੀ ਆਹ ਨਿਕਲ ਗਈ ਫਰੀਦ ਰੋ ਕੇ ਕਹਿੰਦੇ ਕਾਂ ਨੂੰ

మేరే నేత్రను నా చే, మేరీ అఖాం ను కుజ నా ఆఖ కాంగా, ਕਿਉਂਕਿ ਇਹਨਾਂ ਨੇਤਰਾਂ ਵਿੱਚ ਸਾਈਂ ਦੇ ਵੇਖਣ ਦੀ ਸਿੱਖ ਹੈ। ਹੋਰ ਸਾਰੇ ਸਰੀਰ ਨੂੰ ਬੇਚਕਾ ਲੈ, ਮੈਨੂੰ ਜ਼ਰਾ ਵੀ ਪਰਵਾਹ ਨਹੀਂ, ਜੋ ਬਣ ਜਾਂਦੇ ਨਾ ਡਰਾਂ, ਜੇ ਸੋ ਪ੍ਰੀਤ ਨਾ ਜਾਏ। ਇਹ ਨੇਤਰ ਪਿਆਰੇ ਦੀ ਇੰਤਜ਼ਾਰ ਪਏ ਕਰਦੇ ਨੇ, ਕਦ ਆਵੇਗਾ। ਇਤਨਾ ਸਮਾਂ ਬਿਤਾਇਆ, ਅਜੇ ਵੀ ਰੱਬ ਨਹੀਂ ਮਿਲਿਆ। ਪਿਆਰੀ ਸਾਧ ਸੰਗਤ, ਆਖੋ ਸਤਨਾਮ। ਮਾਯੂਸ ਹੋ ਕੇ ਬਾਹਰ ਫਰੀਦ ਇੱਕ ਦਰਖਤ ਦੇ ਹੇਠਾਂ ਬੈਠੀ ਹੈ। ਦਰਖਤ ਦੇ ਉੱਤੇ ਪੰਛੀ ਚਿੜੀਆਂ ਬੋਲ ਰਹੀਆਂ। ਫਰੀਦ ਨੇ ਤੱਕਿਆ, ਪੰਛੀ ਰੌਲਾ ਪਾ ਰਹੇ ਹਨ, ਚਿੜੀਆਂ ਬੋਲਦੀਆਂ ਹਨ, ਮੇਰੀ ਬੰਦਗੀ ਦੇ ਵਿੱਚ ਖਲਲ ਪਾ ਰਹੀ। ਅੰਦਰ ਗੁੱਸਾ ਆ ਗਿਆ, ਤਲਖੀ ਆਈ, ਤੱਕਿਆ ਤੇ ਕਿਹਾ, ਚਿੜੀਓ ਤੁਸੀਂ ਮਰ ਕਿਉਂ ਨਹੀਂ ਜਾਂਦੀਆਂ? ਕਹਿਣ ਦੀ ਦੇਰੀ ਸੀ, ਸਾਰੀਆਂ ਚਿੜੀਆਂ ਦਰਖਤ ਤੋਂ ਡਿੱਗ ਪਈਆਂ ਤੇ ਧਰਤੀ ਤੇ ਤੜਫਣ ਲੱਗੀ। ਇਹ ਤਾਂ ਸੱਚਮੁੱਚ ਹੀ ਮਰ ਗਈਆਂ, ਤੜਫ ਗਈਆਂ। ਦਿਲ ਚ ਦਰਦ ਆ ਗਿਆ, ਕਿਉਂਕਿ ਸਿਮਰਨ ਕਰਨ ਵਾਲੇ ਦਾ ਜਿਹੜਾ ਮਨ ਹੁੰਦਾ ਹੈ ਉਹ ਬੜਾ ਕੋਮਲ ਹੁੰਦਾ। ਦੁਖੀਆਂ ਨੂੰ ਵੇਖ ਕੇ ਦੁਖੀ ਤੇ ਸੁਖੀਆਂ ਨੂੰ ਵੇਖ ਕੇ ਮਾਲਕ ਦਾ ਸ਼ੁਕਰ। ਮਨ ਬੜਾ ਨਰਮ ਹੁੰਦਾ। ਫਰੀਦ ਨੇ ਠੰਡਾ ਸਾਹ ਲਿਆ, ਉਹ ਪਾਪੀ ਮਨ, ਤੂੰ ਵੀ ਪੰਛੀ ਤੇ ਇਹ ਵੀ ਪੰਛੀ, ਇਹਨਾਂ ਨੇ ਤੇਰਾ ਕੀ ਵਿਗਾੜਿਆ? ਵਿਚਾਰੀਆਂ ਤੜਫ ਰਹੀਆਂ ਹਨ, ਦਰਦ ਆਇਆ, ਬਚਨ ਕੀਤਾ, ਚਿੜੀਓ ਉੱਡ ਜਾਓ। ਕਹਿਣ ਦੀ ਦੇਰੀ ਸੀ, ਸਾਰੀਆਂ ਚਿੜੀਆਂ ਉੱਡ ਗਈਆਂ। ਮੇਰੇ ਵਿੱਚ ਤਾਂ ਸ਼ਕਤੀ ਆ ਗਈ ਹੈ, ਭਾਵੇਂ ਰੱਬ ਨੇ ਮਿਲਿਆ ਪਰ ਰੱਬ ਦੀ ਸ਼ਕਤੀ ਤੋਂ ਆ ਗਈ ਹੈ ਨਾ, ਮਾਰਿਆ ਵੀ, ਜਵਾਲ ਵੀ ਦਿੱਤਾ। ਅੰਦਰ ਹੰਕਾਰ ਆਇਆ, ਸਾਰੀ ਤੁਰ ਪਿਆ। ਗਰਮੀ ਦੀ ਮੌਸਮ ਸੀ, ਸਾਹਮਣੇ ਨਗਰ ਹੈ, ਪਿੰਡ ਦੇ ਬਾਹਰ ਬਾਹਰ ਇੱਕ ਖੂਹ, ਖੂਹ ਦੇ ਉੱਤੇ ਇੱਕ ਨੌਜਵਾਨ ਮੁਟਿਆਰ ਪਾਣੀ ਪੀ ਭਰਦੀ, ਪਿਆਸ ਲੱਗੀ, ਚਲੋ ਮੈਂ ਨਾ ਪਾਣੀ ਪੀ। ਫਰੀਦ ਜੀ ਖੂਹ ਦੇ ਕੋਲ ਆਏ, ਇਸ ਨੌਜਵਾਨ ਲੜਕੀ ਵੱਲ ਤੱਕਿਆ ਤੇ ਕਿਹਾ, ਬੇਟੀ ਮੈਨੂੰ ਡਾਢੀ ਪਿਆਸ ਲੱਗੀ ਹੈ, ਪਾਣੀ ਦਾ ਘੁੱਟ ਪਿਲਾ। ਪਾਣੀ ਭਰਨ ਵਾਲੀ ਮੁਟਿਆਰ ਨੇ ਫਰੀਦ ਵੱਲ ਵੇਖਿਆ ਹੀ, ਪਾਣੀ ਦਾ ਡੋਲ ਖੂਹ ਵਿੱਚੋਂ ਕੱਢਿਆ ਤੇ ਬਾਹਰ ਡੋਲ ਦਿੱਤਾ। ਇਸਨੇ ਮੈਨੂੰ ਪਾਣੀ ਨਹੀਂ ਪਿਲਾਇਆ। ਫਿਰ ਫਰੀਦ ਨੇ ਕਿਹਾ, ਬੱਚੜਾ ਮੈਨੂੰ ਡਾਢੀ ਪਿਆਸ ਲੱਗੀ, ਮੈਨੂੰ ਪਾਣੀ ਦਾ ਘੁੱਟ ਦੇ। ਦੂਜਾ ਡੋਲ ਕੱਢਿਆ,

ਜੋ ਪੌਂਟਾ ਸਾਹਿਬ ਦੀ ਧਰਤੀ ਦੇ ਵਿਖੇ ਇਹ ਪੰਘਾਣੀ ਦੇ ਯੁੱਧ ਨੂੰ ਫਤਿਹ ਕੀਤਾ, ਜਿੱਤ ਪ੍ਰਾਪਤ ਹੋਈ ਤੇ ਅਕਾਲ ਪੁਰਖ ਮਹਾਰਾਜ ਦਾ ਸ਼ੁਕਰਾਨਾ ਕੀਤਾ, ਹਉਮੈ ਨਹੀਂ ਕੀਤੀ। ਸ਼ੁਕਰਗੁਜ਼ਾਰ ਕਰਦਿਆਂ ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ ਅਕਾਲ ਪੁਰਖ ਦਾ ਧੰਨਵਾਦ ਕਰਦਿਆਂ ਬੜਾ ਸੁੰਦਰ ਸ਼ਬਦ ਗਾਇਨ ਕੀਤਾ।

ஜபான

ਪੰਜ ਜਿਹੜੇ ਸ਼ਹੀਦ ਹੋ ਗਏ ਨਾ, ਲੱਖੇ ਸ਼ਾਹ, ਸ਼ਾਹ ਸੰਗਰਾਮ, ਮਾਹਰੀ ਚੰਦ, ਗੁਲਾਬ ਚੰਦ, ਲਾਲ ਚੰਦ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਿਆਰੇ ਭਰਾ, ਬੀਬੀ ਵੀਰੋ ਦੇ ਪੁੱਤਰ, ਇਹ ਭੰਗਾਣੀ ਦੇ ਯੁੱਧ ਅੰਦਰ ਸ਼ਹੀਦ ਹੋਏ ਤੇ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਉਸ ਸਮੇਂ ਜੰਗੇ ਮੈਦਾਨ ਅੰਦਰ ਉਤਰੇ। ਜਦੋਂ ਹਰੀ ਚੰਦ ਨੇ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਨਿਸ਼ਾਨਾ ਬਣ ਕੇ ਤੀਰ ਮਾਰਿਆ, ਇੱਕ ਤੀਰ ਮਾਰਿਆ ਪਾਸੋਂ ਲੰਘ ਗਿਆ, ਦੂਜਾ ਤੀਰ ਮਾਰਿਆ ਕੰਨ ਦੇ ਕੋਲੋਂ ਲੰਘ ਗਿਆ, ਤੀਜਾ ਤੀਰ ਮਾਰਿਆ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬੰਨੀ ਹੋਈ ਪੇਟੀ ਵਿਚ ਵੱਜਿਆ, ਪਰ ਪੇਟੀ ਪਾਰ ਨਾ ਕਰ ਸਕਿਆ। ਛੋਟੀ ਜੀ ਚੁੰਝ ਜਿਹੜੀ ਸੀ ਨਾ ਥੋੜੀ ਚੁਭੀ ਗਰੀਬ ਨਵਾਜ ਸੱਚੇ ਪਾਤਸ਼ਾਹ ਨੂੰ ਤੇ ਕਹਿਣ ਲੱਗੇ ਵੀ ਘਾਉ ਨੀ ਆਇਆ, ਜ਼ਖਮ ਨੀ ਹੋਇਆ। ਤੇ ਜਦੋਂ ਇਹ ਚੁਭੀ ਚਿੰਚ ਚਰਮ ਕਛ ਘਾਏ ਨਾ ਆਯੰਗ, ਕਲੰਗ ਕੇਵਲੰਗ ਜਾਨ ਦਾਸੰਗ ਬਚਾਇੰਗ, ਤੇ ਫਿਰ ਹੋਇਆ ਕਿ ਸਾਹਿਬ ਗਰੀਬ ਨੂੰ ਅੱਜ ਸੱਚੇ ਪਾਤਸ਼ਾਹ ਕਹਿਣ ਲੱਗੇ, ਫਿਰ ਮੈਨੂੰ ਰੋਸ ਆ ਗਿਆ। ਰੋਸ ਵਿਚ ਆ ਕੇ ਮੈਂ ਜੰਗੇ ਮੈਦਾਨ ਅੰਦਰ ਉਤਰਿਆ। ਦੁਸ਼ਮਣਾਂ ਦੀ ਵੀ ਤਾਰੀਫ ਕਰਦੇ ਨੇ ਤੇ ਆਪਣੇ ਸਿੰਘਾਂ ਦੀ ਤਾਰੀਫ ਕਰਦੇ ਹੋਏ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਵੀ ਮੈਨੂੰ ਫਿਰ ਰੋਸ ਆਇਆ।

ਸਾਹਿਬ ਗਰੀਬ ਨਵਾਜ ਨੇ ਦੁਸ਼ਮਣ ਦੇ 3 ਵਾਰਾਂ ਨੂੰ ਰੋਕਿਆ। 3 ਵਾਰ ਜਦੋਂ ਹੋ ਗਏ, ਗਰੀਬ ਨਵਾਜ ਕਹਿਣ ਲੱਗੇ ਵੀ ਹੁਣ ਸਾਵਧਾਨ ਹੋ ਜਾ, ਹੁਣ ਮੇਰੀ ਵਾਰੀ ਹੈ। ਤੇਰੇ ਮਨ ਦੀ ਤਮੰਨਾ ਕਿਤੇ ਦੂਜੀ ਰਹਿੰਦੀ ਨਾ ਰਵੇ ਕੋਈ, ਹੋਰ ਤੂੰ ਵਾਰ ਕਰਨਾ ਪ੍ਰਹਾਰ ਕਰਨਾ ਕਰ ਸਕਦਾ, ਪਰ ਤੇਰੀਆਂ 3 ਵਾਰਾਂ ਸੂਰਮੇ ਦੀਆਂ ਬਤੀਤ ਹੋ ਗਈਆਂ ਨੇ, ਹੁਣ ਮੇਰੀ ਵਾਰ ਹੈ। ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਤੀਰ ਗੜੀ ਤੋਂ ਫਿਰ ਇੱਕ ਤੀਰ ਚਲਾਇਆ ਤੇ ਹਰੀ ਚੰਦ ਦੇ ਘੋੜੇ ਨੂੰ ਵੱਜਾ, ਕਾਇਲ ਕਰਦਾ ਹੋਇਆ ਘੋੜਾ ਡਿੱਗ ਪਿਆ। ਹਰੀ ਚੰਦ ਨੂੰ ਦੂਜਾ ਤੀਰ ਮਾਰ ਕੇ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਸਦਾ ਦੀ ਨੀਂਦ

ਸੰਗੀਤ ਮਤ ਭਾਰ ਛੰਦ ਬਚਿੱਤਰ ਨਾਟਕ ਅੰਦਰ ਗਰੀਬ ਨੂੰ ਅੱਜ ਕਹਿੰਦੇ ਵੀ ਇਹ ਜਿਹੜੀ ਲੜਾਈ ਹੋਈ ਨਾ ਇਸ ਦੀ ਟਣਕਾਰ ਇਸ ਦੀਆਂ ਖੜਕਣ ਦੀਆਂ ਆਵਾਜ਼ਾਂ ਸਾਹਿਬ ਸੱਚੇ ਪਾਤਸ਼ਾਹ ਨੇ ਸੰਗੀਤ ਛੰਦ ਅੰਦਰ ਉਸ ਨੂੰ ਲਿਖਿਆ ਬੜਾ ਸੁੰਦਰ ਕਹਿੰਦੇ ਵੀ ਜਿਵੇਂ ਸੰਗੀਤ ਖੜਕਦਾ ਹੋਵੇ ਆਵਾਜ਼ ਆਉਂਦੀ ਹੋਵੇ ਮਰਦੰਗਾਂ ਵੱਜਦੀਆਂ ਹੋਣ ਸ਼ਹਿਰੇ ਵੱਜਦੇ ਹੋਣ ਇਉਂ ਆਵਾਜ਼ਾਂ ਆ ਰਹੀਆਂ ਸਨ ਜੰਗੇ ਮੈਦਾਨ ਅੰਦਰ ਗਰੀਬ ਨੂੰ ਅੱਜ ਸੱਚੇ ਪਾਤਸ਼ਾਹ ਲਿਖਦੇ ਨੇ।

ਸੱਚਾ ਸਾਹਿਬੇ ਤੂੰ ਜਿਵੇਂ ਸੱਚੋ ਸੱਚ ਵਰਤਾਇਆ ਜਿਸ ਤੁਹਾਡੇ ਤਿਮਲੇ ਸੱਚਾਂ ਨੇ ਸੱਚ ਕਮਾਇਆ ਸਤਿਗੁਰ ਨੇ ਸੱਚ ਪਾਇਆ ਜਿਨਕੇ ਹਿਰਦੇ ਸੱਚ ਵਸਾਇਆ ਮੂਰਖ

ਜਾ ਕੂੜ ਪਰ ਜਾ ਕੂੜ ਸਭ ਸੰਸਾਰ ਕੂੜ ਮੰਡਪ ਕੂੜ ਮਾੜੀ ਕੂੜ ਬੈਸਣਹਾਰ ਕੂੜ ਸੋਨਾ ਕੂੜ ਰੂਪਾ ਕੂੜ ਪਹਿਨਣਹਾਰ।

ਤਕਦਾਰੂ ਸੁਖਰੋ ਪੈ ਜਾ ਸੁਲਤਾਨ ਹੋਏ ਤੂੰ ਕਰਦਾ ਕਰਨਾ ਮੈਂ ਨਹੀਂ ਜਾਹੋ ਕਰੀ ਨਾ ਹੋਈ ਬਲਿਹਾਰੀ ਕੁਦਰਤ ਵਸਿਆ।

ਪ੍ਰਭੂਆਂ ਦੇ ਚਰਨਾਂ ਵਿੱਚ ਬੇਨਤੀ ਕਿ ਵੱਧ ਤੋਂ ਵੱਧ ਉੱਚੀ ਆਵਾਜ਼ ਵਿੱਚ ਆਓ ਸਾਡੇ ਨਾਲ ਸਾਥ ਦੇ ਕੇ ਸਤਿ ਸ੍ਰੀ ਅਕਾਲ ਦੇ ਜਕਾਰੇ ਵਜਾਉਣੇ ਹਨ ਤੇ ਸਤਸੰਗ ਜੀ।

ਸ਼ਬਦ ਹਨ, ਕਈ ਪ੍ਰਕਾਰ ਦੇ ਸ਼ਬਦ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਅਜੇ ਬਾਕੀ ਨੇ, ਤਾਂ ਫਿਰ ਆਪ ਜੀ ਨੂੰ ਸਰਵਨ ਕਰਾਵਾਂਗੇ। ਹੁਣ ਆਓ, ਕੇਵਲ ਤੋਂ ਕੇਵਲ ਸਤਿ ਸ੍ਰੀ ਅਕਾਲ ਦੇ ਜਕਾਰੇ ਛੱਡਣੇ ਨੇ, ਤੋ ਰਸਨਾ ਕੋਈ ਵੀ ਬਾਂਝੀ ਨਾ ਰਵੇ, ਦੁਬਾਰਾ ਨਾ ਆਖਣ ਦੀ ਲੋੜ ਪਵੇ ਕਿ ਚੜ੍ਹਦੀ ਕਲਾ ਚ ਜਕਾਰਾ ਛੱਡੋ ਜਾਂ ਉੱਚੀ ਆਵਾਜ਼ ਛੱਡੋ। ਖਾਸ ਕਰਕੇ ਜਿਹੜੇ ਸਨਮੁਖ ਬੈਠੇ ਨੇ ਸਾਹਮਣੇ, ਉਹ ਤਾਂ ਜ਼ਰੂਰ ਹੀ ਜ਼ਿਆਦਾ ਜ਼ੋਰ ਲਾਉਣਗੇ, ਕਿਉਂਕਿ ਪਿੱਛੇ ਵਾਲੇ ਤਾਂ ਹੋ ਸਕਦਾ ਕਹਿਣ ਕਿ ਕੀਰਤਾ ਭਾਈ ਸਾਹਿਬ ਸਾਨੂੰ ਦੇਖਦੇ ਕਿ ਨਹੀਂ ਦੇਖਦੇ, ਜਾਂ ਸਾਡੀ ਆਵਾਜ਼ ਮਾਈਕਾਂ ਤੱਕ ਖਰੇ ਪਹੁੰਚਣੀ ਕਿ ਨਹੀਂ ਪਹੁੰਚਣੀ। ਪਰ ਮੈਂ ਇਹ ਕਹਿੰਦਾ ਕਿ ਜੇ ਤੁਸੀਂ ਪਿੱਛੋਂ ਆਵਾਜ਼ ਗਜਾਓਗੇ ਤਾਂ ਤੁਹਾਡੀ ਆਵਾਜ਼ ਇੱਥੇ ਮਾਈਕਾਂ ਤੱਕ ਪੁੱਜ ਜਾਏਗੀ। ਇਸ ਵਾਸਤੇ ਆਓ, ਜੇ ਤੁਸੀਂ ਜ਼ੋਰ ਲਾਓਗੇ ਤਾਂ ਹੋ ਸਕਦਾ ਅਸੀਂ ਹੋਰ ਦੁੱਗਣਾ ਜ਼ੋਰ ਲਾ ਕੇ ਆਪ ਜੀ ਨੂੰ ਦਿਖਾ ਰਹੇ ਦੀ ਆਵਾਜ਼ ਸੁਣਾਈਏ, ਕਿਉਂਕਿ ਸਾਡੇ ਪਾਸ ਸਪੀਕਰ ਨੇ। ਇਸ ਵਾਸਤੇ ਆਓ, ਬੜੇ ਧਿਆਨ ਦੇ ਨਾਲ ਸਤਿ ਸ੍ਰੀ ਅਕਾਲ ਦੇ ਜਕਾਰੇ ਸ਼ਬਦ ਹੈ, ਸੱਚ ਫਤਿਹ ਬੁਲਾਈ ਗੁਰੂ ਕੀ ਜੀਤਿਓ ਰਣ ਭਰ, ਸਭ ਦੈਂਤ ਅਰਨ ਕੋ ਘੇਰ ਕਰ ਕੀਜੇ ਪ੍ਰਹਾਰਾ। ਸਭ ਦੈਂਤਾਂ ਨੂੰ ਘੇਰ ਕੇ ਤੇ ਪ੍ਰਹਾਰ ਕਰਨਾ, ਵਾਰ ਕਰਨਾ। ਸੱਚ ਫਤਿਹ ਬੁਲਾਈ ਗੁਰੂ ਕੀ ਜੀਤਿਓ ਰਣ ਭਾਰਾ, ਉਹ ਗੁਰਗੋਬਿੰਦ ਹੋਏ ਪ੍ਰਗਟਿਆ ਦਸਵੇਂ ਅਵਤਾਰਾ। ਸਾਹਿਬ ਗੁਰੂ ਗੋਬਿੰਦ ਸਿੰਘ ਜੀ ਪ੍ਰਗਟ ਹੋਏ ਦਸਵੇਂ ਪਾਤਸ਼ਾਹ ਜੀ। ਆਹ ਬੜੇ ਪਿਆਰ ਨਾਲ ਇਹਦੇ ਵਿੱਚ ਬਹੁਤ ਹੀ ਸੁੰਦਰ ਪੰਕਤੀਆਂ ਹਨ, ਧਿਆਨ ਦੇ ਨਾਲ ਸਰਵਣ ਕਰਨੀਆਂ ਹਨ। ਪੰਕਤੀ ਸਰਵਣ ਕਰਕੇ ਫਿਰ ਸਤਿ ਸ੍ਰੀ ਅਕਾਲ ਦਾ ਜਕਾਰਾ ਛੱਡਣਾ ਹੈ। ਆਹ

ਗੁਰੂ ਗੋਬਿੰਦ ਸਿੰਘ ਜੂੰ ਕਰ ਅਜ ਹਮਾ ਹਿਲ ਤੇ ਦਰਗੁਜਸ਼ਤ ਹਲਾਲ ਅਸ਼ਟ ਗੁਰਦਨ ਬਾਸ਼ਨ ਸ਼ੀਰ ਦਸ਼ਤ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਬਾਣੀ। ਹੁਣ ਨਾਸਰ ਦਾ ਪਾਠ ਸ਼ਰਮ ਕਰਨਾ ਹੈ ਕਿਉਂਕਿ ਸਮਾਂ ਬਹੁਤ ਹੋ ਗਿਆ ਹੈ ਤੇ ਮੰਗਾਂ ਤੇ ਬਹੁਤ ਨੇ, ਸ਼ਬਦ ਬਹੁਤ ਨੇ, ਬਾਣੀ ਬਹੁਤ ਹੈ, ਸਾਰੀ ਰਾਤ ਗਾਉਂਦੇ ਰਹੀਏ ਤੇ ਤਾਂ ਵੀ ਅਸੀਂ ਉਸਦੀ ਸ਼ਿਫਤ ਨਹੀਂ ਕਰ ਸਕਦੇ ਕਿਉਂਕਿ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਆਖਿਆ ਕਾਗਜ ਦੀਪ ਸਭੈ ਕਰਕੇ ਅਰ ਸਾਧ ਸਮੁੰਦਰ ਕੀ ਮਸ ਕਹਿ ਕਾਟ ਬਨਸੀ ਕਾਟ ਬਨਸਪਤੀ ਸਗਰੀ ਲਿਖਵੇ ਹੂੰ ਕੇ ਲੇਖਨ ਕਾਜ ਬਣੇ ਹੂੰ ਸਾਰ ਸੁਤੀ ਬਖਤਾ ਕਰਕੇ ਅਰ ਸਾਧ ਸਾਰ ਸੁਤੀ ਬਖਤਾ ਕਰਕੇ ਜੁਗ ਕੋਟ ਗਣੇਸ਼ ਕੇ ਹਾਥ ਲਿਖੇ ਹੂੰ ਕਾਲ ਕਿਰਪਾਨ ਬਿਨਾ ਬਿਨਤੀ ਨੰ ਨਾ ਤਉ ਤੁਮ ਕੋ ਪ੍ਰਭ ਨੈਕ ਰਜਾਏ ਹੂੰ। ਇਸ ਵਾਸਤੇ ਫਿਰ ਸਮਾਂ ਕਿਤੇ ਮਿਲੇਗਾ ਆਪ ਜੀ ਨੂੰ ਜਿਸ ਤਰ੍ਹਾਂ ਵੀ ਹੁਕਮ ਆਪ ਜੀ ਕਰੋਗੇ ਆਪ ਜੀ ਕੀਰਤਨ ਸੁਣਾਉਣਾ ਹੋਊਗਾ ਸੁਣਾਵਾਂਗੇ ਕਿਉਂਕਿ ਹੁਣ ਅਨੰਦ ਸਾਹਿਬ ਦਾ ਪਾਠ ਜਿਹੜਾ ਹੈ ਤੁਹਾਡੇ ਮਨ ਵਿੱਚ ਹੋਏਗਾ ਕਿ ਦੋ ਤਿੰਨ ਮਿੰਟ ਲੱਗਣੇ ਅਨੰਦ ਸਾਹਿਬ ਦਾ ਪਾਠ ਹੋ ਜਾਣਾ ਹੈ ਪਰ ਨਹੀਂ, ਪੰਜ ਸੱਤ ਮਿੰਟ ਦਸ ਮਿੰਟ ਅਨੰਦ ਸਾਹਿਬ ਨੂੰ ਵੀ ਲੱਗ ਜਾਣੇ ਕਿਉਂਕਿ ਅਨੰਦ ਸਾਹਿਬ ਦਾ ਜੋ ਹੁਕਮ ਹੈ ਉਹ ਇਸੇ ਤਰ੍ਹਾਂ ਹੀ ਹੈ ਕਿ ਜਦੋਂ ਮਨ ਨੂੰ ਆਨੰਦ ਆਵੇ ਨਾ ਤਾਂ ਫਿਰ ਅਨੰਦ ਸਾਹਿਬ ਹੈ ਤੇ ਕਈ ਵਾਰ ਐਸਾ ਹੁੰਦਾ ਕਿ ਸਾਰਾ ਕੀਰਤਨ ਸਾਰੀ ਬਾਣੀ ਅਸੀਂ ਕਰਦੇ ਹਾਂ ਕੀਰਤਨ ਕਰਦੇ ਹਾਂ ਸੁਣਦੇ ਵੀ ਹਾਂ ਤੇ ਜਦੋਂ ਅਨੰਦ ਸਾਹਿਬ ਦੀ ਵਾਰੀ ਆਉਂਦੀ ਹੈ ਤੇ ਜਲਦੀ ਜਲਦੀ ਅਨੰਦ ਸਾਹਿਬ ਪਾਠ ਕਰ ਦਿੱਤਾ ਜਾਂਦਾ ਹੈ, ਨਾ ਕਰਨ ਵਾਲਿਆਂ ਨੂੰ ਪਤਾ ਲੱਗਦਾ ਤੇ ਨਾ ਸੁਣਨ ਵਾਲਿਆਂ ਨੂੰ ਪਤਾ ਲੱਗਦਾ ਹੈ। ਇਸ ਵਾਸਤੇ ਅਨੰਦ ਸਾਹਿਬ ਦਾ ਪਾਠ ਪਾਤਸ਼ਾਹ ਜੀ ਨੇ ਹੁਕਮ ਲਾਇਆ ਹੈ ਕਿ ਖੇੜੇ ਦਾ ਪ੍ਰਤੀਕ ਹੈ, ਖੁਸ਼ੀ ਦਾ ਪ੍ਰਤੀਕ ਹੈ। ਅਨੰਦ ਸਾਹਿਬ ਨੂੰ ਜਦੋਂ ਪੜ੍ਹੀਏ ਤੇ ਮਨ ਖੁਸ਼ੀ ਵਿੱਚ ਆ ਜਾਣਾ ਚਾਹੀਦਾ, ਖੇੜੇ ਵਿੱਚ ਆ ਜਾਣਾ, ਆਨੰਦ ਆਉਣਾ ਚਾਹੀਦਾ ਹੈ। ਸਾਰੇ ਕਹਿਣ ਕਿ ਅਨੰਦ ਸਾਹਿਬ ਦਾ ਪਾਠ ਪੜ੍ਹਿਆ ਆਨੰਦ ਆ ਗਿਆ, ਹਾਂਜੀ। ਇਸ ਵਾਸਤੇ ਆਓ ਬੜੇ ਪਿਆਰ ਦੇ ਨਾਲ ਅਨੰਦ ਸਾਹਿਬ ਦਾ ਪਾਠ, ਹੁਣ 12 ਤੋਂ ਟਾਈਮ ਉੱਪਰ ਹੋ ਗਿਆ ਹੈ ਤੇ ਹੁਣ ਦਿਲ ਕਰਦਾ ਹੈ ਕਿ ਅਨੰਦ ਸਾਹਿਬ ਨੂੰ ਰਾਮਕਲੀ ਰਾਗ ਵਿੱਚ ਹੀ ਗਾਇਨ ਕਰੀਏ। ਰਾਮਕਲੀ ਮਹੱਲਾ ਤੀਜਾ ਅਨੰਦ ਸਾਹਿਬ ਗੁਰੂ ਅਮਰਦਾਸ ਪਾਤਸ਼ਾਹ ਜੀ ਉਤਾਰਨ ਹੈ ਤੇ ਆਪ ਜੀ ਨੇ ਬੜੇ ਪਿਆਰ ਦੇ ਨਾਲ ਆਸਰਮ

0: 35 ਮਿੰਟ ਕੀਰਤਨ ਫਿਰ ਹੋ ਗਿਆ ਹੈ। 12 ਵਜੇ ਆਰੰਭ ਕੀਤਾ ਜੀ, ਨਾ ਦਰਸ਼ਨ ਨੂੰ ਪਤਾ ਲੱਗਾ ਹੈ ਕਿਉਂਕਿ ਗੁਣ ਗਾਉਂਦਿਆਂ ਉਸਤਤ ਕਰਦਿਆਂ ਸਾਹਿਬਾਂ ਦੀ ਸਮਾਂ ਲੱਗ ਜਾਂਦਾ ਹੈ, ਪਤਾ ਨਹੀਂ ਚੱਲਦਾ। ਮਨ ਦੇ ਨਾਲ ਇਕਾਗਰਤਾ ਦੇ ਨਾਲ ਜੇ ਕੀਰਤਨ ਕੀਤਾ ਜਾਵੇ ਜਾਂ ਸੁਣਿਆ ਜਾਵੇ ਤਾਂ ਫਿਰ ਬੜਾ ਆਨੰਦ ਬਣਦਾ ਹੈ। ਆਪ ਜੀ ਦਾ ਪਿਆਰ ਅਤੇ ਸਭ ਸੰਗਤਾਂ ਨੇ, ਗੁਰਮੁਖਾਂ ਨੇ, ਵੀਰਾਂ ਨੇ ਹੁਕਮ ਕੀਤਾ ਸੀ ਕਿ ਸਮਾਪਤੀ ਤੁਸਾਂ ਜ਼ਰੂਰ ਕਰਨੀ ਹੈ, ਬੇਨਤੀ ਕੀਤੀ ਸੀ ਕਿ ਸਮਾਂ ਬੜਾ ਹੋ ਜਾਣਾ ਹੈ, ਪਰ ਹੁਕਮ ਮੁਤਾਬਕ ਆਪ ਜੀ ਨੇ ਜੋ ਸੇਵਾ ਲਾਈ ਸੀ ਉਹ ਨਿਭਾਉਣ ਦੀ ਖੇਤਰ ਕੀਤੀ ਹੈ। ਅਤੇ ਸਾਧ ਜੀ ਆਪ ਗੁਰੂ ਘਰ ਦੀ ਖੁਸ਼ੀਆਂ ਪ੍ਰਾਪਤ ਕੀਤੀਆਂ ਹਨ ਕੀਰਤਨ ਕਰਕੇ। ਆਸ ਕਰਦੇ ਹਾਂ ਇਸੇ ਵਾਸਤੇ ਇਸੇ ਤਰ੍ਹਾਂ ਗੁਰੂ ਸਾਹਿਬ ਕੀਰਤਨ ਦਾ ਕੋਸ਼ਿਸ਼ ਕਰਨ, ਫੁੱਲਾਂ ਚੁੱਕਾਂ ਮਾਫ਼ ਕੀਰਤਨ ਕਰਦੇ ਹਾਂ, ਕਈ ਪ੍ਰਕਾਰ ਦੀਆਂ ਫੁੱਲਾਂ ਗਲਤੀਆਂ ਪੂਰੀਆਂ ਹੋ ਜਾਂਦੀਆਂ ਨੇ। ਅਣਜਾਣ ਵਿੱਚ ਸੰਗਤ ਨੂੰ ਮਾਫ਼ ਕਰਨਾ, ਅੱਗੇ ਵਾਸਤੇ ਗੁਰੂ ਸਾਹਿਬ ਸੰਗਤਾਂ ਸੁਧ ਅਤੇ ਸਪਸ਼ਟ ਬਾਣੀ ਪੜਨਾ ਬਲ ਕੋਸ਼ਿਸ਼ ਕਰਨ। ਫਤਿਹ ਬੁਲਾਓ,
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।

ਪੌੜੀ ਜਿਤ ਸੇਵੇ ਸੁਖ ਪਾਈਏ ਸੋ ਸਾਹਿਬ ਸਦਾ ਸੰਭਾਲੀਏ ਜਿਤ ਕੀਤਾ ਪਾਈਏ ਆਪਣਾ ਸਾ ਕਾਲ ਪੁਰੀ ਕਿਉ ਕਾਲੀਏ ਮੰਦਾ ਮੁੰਨਾ ਕੀਤੀ ਦੇ ਲੰਮੀ ਨਦ ਨਿਹਾਲੀਏ ਨਾਲ ਨਹਾਰੀਏ ਤੇ ਵਿਆਹ ਪਾਸਾ ਢਾਲੀਏ ਕਿ ਚਲਾਏ ਉੱਪਰ ਕਾਲੀਏ।

ਮਾਲੀ ਨੇ ਪਾਣੀ ਦੇ ਦੇ ਕੇ ਰਾਖੀ ਕਰ ਕਰਕੇ ਸੁੰਦਰ ਬਗੀਚਾ ਤਿਆਰ ਕੀਤਾ। ਵੇਖ ਵੇਖ ਫੁੱਲਾਂ ਨੂੰ ਖੁਸ਼ ਹੁੰਦੇ, ਬਗੀਚੇ ਵੱਲ ਝਾਤੀ ਮਾਰ ਮਾਰ ਕੇ ਪ੍ਰਸੰਨ ਹੁੰਦੇ, ਮੇਰੀ ਮਿਹਨਤ ਸਫਲੀ ਹੋਈ। ਕੋਲੋਂ ਦੀ ਇੱਕ ਰਾਹੀ ਲੰਘਿਆ, ਆਵਾਜ਼ ਮਾਰ ਕੇ ਰਾਹੀ ਨੂੰ ਆਖਣ ਲੱਗਾ, ਐ ਰਾਹੀ ਆ ਮੈਂ ਤੈਨੂੰ ਆਪਣਾ ਬਗੀਚਾ ਵਿਖਾਵਾਂ, ਕਿੱਡੇ ਸੁੰਦਰ ਫੁੱਲ ਖਿੜੇ ਹੋਏ ਹਨ ਮੇਰੇ ਬਗੀਚੇ ਚ। ਰਾਹੀ ਮੁਸਕਰਾਇਆ, ਆਖਣ ਲੱਗਾ ਰਾਤ ਨੂੰ ਆਵਾਂਗਾ, ਸ਼ਾਮੀ ਆਵਾਂਗਾ, ਆ ਕੇ ਤੇਰਾ ਬਗੀਚਾ ਵੇਖਾਂਗਾ। ਰਾਹੀ ਤਾਂ ਟੁਰ ਗਿਆ ਪਰ ਮਾਲੀ ਗਾਫਲ ਹੋ ਗਿਆ, ਜਾਗਿਆ ਨਹੀਂ, ਸੌਂ ਗਿਆ, ਸੁੱਤਾ ਰਿਹਾ। ਜਦੋਂ ਜਾਗ ਖੁੱਲੀ ਤੇ ਸਾਰਾ ਬਾਗ ਮਿਧਿਆ ਹੋਇਆ, ਕੋਈ ਐਸਾ ਜਾਨਵਰ ਆਇਆ, ਕੋਈ ਗਊ ਮੱਝ ਅੰਦਰ ਆਈ ਜਿਹੜੀ ਫੁੱਲਾਂ ਨੂੰ ਮਿਧ ਮਿਧ ਕੇ, ਕਿਧਰੇ ਵੇਖੋ ਅੱਧੇ ਫੁੱਲ ਖਾਧੇ ਹੋਏ ਨੇ, ਕੋਈ ਖੁਰਾਂ ਥੱਲੇ ਦਿੱਤੇ ਹੋਏ ਨੇ, ਕੋਈ ਫੁੱਲ ਉਧਰ ਡਿੱਗਾ ਪਿਆ, ਕੋਈ ਇੱਧਰ ਪਿਆ, ਸਾਰਾ ਬਾਗ ਹੀ ਪੱਲਾਂ ਵਿੱਚ ਉੱਜੜ ਗਿਆ। ਇੱਕ ਇੱਕ ਫੁੱਲ ਵੱਲ ਨਿਗਾਹ ਮਾਰ ਮਾਰ ਕੇ ਰੋਈ ਜਾਂਦੇ, ਇਹ ਕੀ ਬਣ ਗਿਆ, ਇਹ ਪੱਲਾਂ ਵਿੱਚ ਸਾਰਾ ਬਾਗ ਹੀ ਉੱਜੜ ਗਿਆ। ਗੋਡਿਆਂ ਵਿੱਚ ਮੂੰਹ ਦੇ ਕੇ ਰੋਈ ਜਾਂਦੇ, ਇਹ ਹੋ ਕੀ ਗਿਆ, ਸੋਚ ਸੋਚ ਕੇ ਹੈਰਾਨ ਹੁੰਦੇ। ਕੋਲੋਂ ਦੀ ਜਦੋਂ ਰਾਹੀ ਆਇਆ ਤੇ ਆਖਣ ਲੱਗਾ ਹੁਣ ਵਿਖਾ ਆਪਣਾ ਬਗੀਚਾ, ਤੇ ਰਾਹੀ ਦਾ ਹੱਥ ਫੜ ਕੇ ਮਾਲੀ ਕਹਿੰਦਾ, ਇੱਥੇ ਮੇਰਾ ਗੁਲਾਬ ਦੇ ਬੂਟੇ ਸਨ, ਇੱਥੇ ਚੰਬੇਲੀ ਸੀ, ਇੱਥੇ ਆਹ ਫੁੱਲ ਲੱਗੇ ਸਨ। ਇੱਕ ਇੱਕ ਫੁੱਲ ਦਾ ਨਾਂ ਲੈ ਲੈ ਕੇ, ਬੂਟੇ ਦਾ ਨਾਂ ਲੈ ਕੇ ਵਿਖਾਉਂਦਾ, ਪਰ ਕਹਿੰਦਾ ਹੁਣ ਤੇ ਬਗੀਚੇ ਵਿੱਚ ਕੁਝ ਵੀ ਨਹੀਂ ਰਿਹਾ, ਸਾਰਾ ਬਗੀਚਾ ਹੀ ਉੱਜੜ ਗਿਆ, ਐਸਾ ਇੱਕ ਪੈ ਗਿਆ, ਕੋਈ ਕਾਲ ਰੂਪ ਪੈ ਗਿਆ ਕਿ ਮੇਰੇ ਬਗੀਚੇ ਨੂੰ ਪੱਲਾਂ ਵਿੱਚ ਉਜਾੜ ਕੇ ਰੱਖ ਦਿੱਤਾ ਮਿੰਟਾਂ ਵਿੱਚ।

ਬਹੁਤ ਕਠਿਨ ਹੈ, ਜ਼ਿਆਦਾ ਕਰਕੇ ਤੇ ਸੁਣਿਆ ਵੀ ਨਹੀਂ ਹੁੰਦਾ। ਭਗਤ ਬਾਣੀ ਸਤਿਗੁਰਾਂ ਨੇ ਬੜੇ ਗੁੱਝੇ ਭਾਵ ਰੱਖ ਕੇ ਉਚਾਰਨ ਕੀਤੀ। ਮੈਂ ਆਪ ਜੀ ਨੂੰ ਪਹਿਲੀ ਫਸਟ ਲਾਈਨ, ਦੁਨੀਆ ਹਰਖ ਅਤੇ ਸੋਗ ਵਿੱਚ ਡੁੱਬੀ ਤੇ ਸਤਿਗੁਰ ਕਹਿੰਦੇ ਜਿੱਥੇ ਹਰਖ ਤੇ ਸੋਗ ਹੈ, ਕਾਮੇਡੀ ਟ੍ਰੈਜਡੀ ਤੇ ਤੀਜਾ ਇੱਕ ਹੋਰ ਹੈ ਜਿਹਨੂੰ ਸੰਸਾਰ ਭੁੱਲ ਗਿਆ, ਬੈਰਾਗ ਸਰਪ੍ਰੇਸ਼ਨ। ਗੁਰਮਤ ਦਾ ਸਿਧਾਂਤ ਤਿੰਨਾਂ ਕੇਲਾਂ ਦਾ, ਸੰਸਾਰ ਦੋ ਕੇਲਾਂ ਵਿੱਚ ਚੱਲਦਾ।

ਤੇ ਉਸ ਦੇ ਘਰ ਵਿਚ ਮਿੱਟੀ ਦੇ ਬਰਤਨ ਹੀ ਮਿਲਣਗੇ। ਸਾਰੇ ਸ਼ਬਦ ਦਾ ਭਾਵ, ਘਮਿਆਰ ਦੇ ਘਰ ਵਿਚ ਮਿੱਟੀ ਦੇ ਬਰਤਨ ਤੋਂ ਸਿਵਾ ਦੂਜੀ ਚੀਜ਼ ਨਹੀਂ ਮਿਲੇਗੀ। ਰਾਜਿਆਂ ਦੇ ਘਰ ਵਿਚ ਚਲੇ ਜਾਈਏ, ਚੰਗੇ ਚੰਗੀਆਂ ਸਵਾਰੀਆਂ, ਚੰਗੀ ਤੋਂ ਚੰਗੀ ਗੱਡੀ, ਨਵੀਂ ਤੋਂ ਨਵੀਂ ਗੱਡੀ, ਰਾਜ ਘਰਾਣੇ ਵਿਚ ਜੀਵਨ ਵਾਲੇ।

ਸ਼ਬਦ ਦਾ ਨਾਲ ਨਾਲ ਅਰਥ ਭਾਵ, ਕਿਉਂਕਿ ਗਹਿਰਾ ਸ਼ਬਦ ਹੈ, ਆਪ ਜੀ ਸਮਝ ਸਕੋ। ਬਾਣੀਏ ਦੀ ਹੱਟੀ ਤੇ ਹਿੰਗ ਹਲਦੀ ਮਸਾਲਾ ਹੀ ਮਿਲੇਗਾ, ਬਾਣੀਏ ਕੇ ਕਰ ਹੀਂਗ ਅੱਛਾ। ਬੈਸਰ ਮਦੇ ਮੱਝ ਦੇ ਸਿਰ ਤੇ ਕੀ ਹੋਣਗੇ, ਸਿੰਘ, ਬੈਸਰ ਮਦੇ ਸਿੰਘ ਗੋ। ਤੇ ਦੇਵਲ ਮਦੇ ਦੀਵਾਲੀਆਂ ਚ ਕੀ ਹੁੰਦਾ, ਮੰਦਰਾਂ ਚ ਲੀਂਗ।

ਤੇਲੀ ਦੇ ਘਰ ਜਾਈਏ ਤੇ ਕੋਹਲੂ ਦੇ ਵਿਚ ਤਿਲ ਪੀੜੇ ਜਾਂਦੇ ਨੇ, ਹਰ ਇਕ ਕੱਪੜਾ ਤੇਲ ਦੇ ਨਾਲ ਹੀ ਲਿਬੜਿਆ ਨਜ਼ਰ ਆਉਂਦਾ, ਤੇਲ ਹੀ ਤੇਲ ਘਰ ਵਿਚ ਮਹਿਕ ਆਈ ਹੁੰਦੀ ਏ ਕੋਹਲੂ ਤੇਲੀ ਦੇ ਘਰ ਦੇ ਵਿਚ। ਜੰਗਲਾਂ ਵਿਚ ਚਲੇ ਜਾਈਏ ਤੇ ਜੰਗਲਾਂ ਦੇ ਵਿਚ ਵੇਲਾਂ ਹੀ ਵੇਲਾਂ ਨਜ਼ਰ ਆਉਂਦੀਆਂ। ਮਾਲੀ ਦੇ ਘਰ ਜਾਈਏ ਤੇ ਕੀ ਮਿਲਦਾ? ਹਜ਼ੂਰ ਫਰਮਾਨ ਕਰਦੇ

ਹਰ ਇੱਕ ਦੇ ਘਰ ਵਿੱਚ ਆਪਣੀ ਆਪਣੀ ਚੀਜ਼ ਹੁੰਦੀ ਹੈ। ਜਿਹੜੇ ਸਤਸੰਗ ਕਰਨ ਵਾਲੇ ਨੇ ਉਹਨਾਂ ਘਰ ਕੀ ਹੁੰਦਾ? ਆਪਾਂ ਆਪਣੇ ਸਥਾਨ ਤੇ ਪਹੁੰਚਣਾ। ਭਗਤ ਜੀ ਆਪਣੇ ਸਥਾਨ ਤੇ ਪਹੁੰਚਾ ਰਹੇ ਨੇ ਆਪਾਂ ਨੂੰ, ਆਪਾਂ ਕਿਹੜੀ ਜਗ੍ਹਾ ਦੇ ਮਾਲਕ?